ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਜਾਪ। ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ, ਸੋਚੈ ਸੋਚ ਨਾ ਹੋਵਾਈ ਜੇ ਸੋਚੀ ਲੱਭ ਵਾਰ। ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ। ਕਿਵ ਸਚਿਆਰਾ ਹੋਈ ਹੈ ਕਵ ਕੂੜੈ ਤੁੱਟੈ ਪਾਲ। ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ।

0: ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾਤ ਜਾਣੈ ਨਿਸਾਨ
1: ਗਾਵੇ ਕੋ ਗੁਣ ਵਡਿਆਈਆ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ
0: ਗਾਵੇ ਕੋ ਸਾਜ ਕਰੇ ਤਨ ਖੇ ਗਾਵੇ ਕੋ ਜੀ ਲੈ ਫਿਰ ਦੇਹ
1: ਗਾਵੇ ਕੋ ਜਪੈ ਦਿਸੈ ਦੂਰ ਗਾਵੇ ਕੋ ਵੇਖੈ ਹਾਥ ਰਹਿ
0: ਕਥਨਾ ਕਥੀ ਨਾ ਆਵੇ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ
1: ਵਿਦਿਆ ਦੇ ਲੈ ਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ
0: ਹੁਕਮੀ ਹੁਕਮ ਚਲਾਏ ਰਾਹੁ ਨਾਨਕ।

0: ਮੋਹਕ ਬੋਲਣ ਬੋਲੀ ਅਜਤ ਸੁਣ ਧਰੇ ਪਿਆਰ।
1: ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ,
0: ਕਰਮੀ ਆਵੈ ਕਪੜਾ ਨਦਰੀ ਮੋਖ ਦੁਆਰ।
1: ਨਾਨਕ ਏਵੈ ਜਾਣੀਐ ਸਭ ਆਪੇ ਸਚਾਰ,
0: ਆਪਿਆ ਨਾ ਜਾਇ ਕੀਤਾ ਨਾ ਹੋਇ ਆਪੇ ਆਪ ਨਿਰੰਜਨ ਸੋਏ।
1: ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ,
0: ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁਖ ਪਰ ਹਰਿ ਸੋ ਘਰ ਲੈ ਜਾਏ।
1: ਗੁਰਮੁਖ ਨਾਦਨ ਗੁਰਮੁਖ ਵੇਦਨ ਗੁਰਮੁਖ ਰਹਿਆ ਸਮਾਈ,
0: ਗੌਰੀ ਸ਼ਰ ਗੁਰ ਗੋਰਖ ਵਰਮਾ ਗੁਰ ਪਾਰਵਤੀ ਮਾਈ,
1: ਜਾਣਾ ਆਖਾ ਨਾਹੀ ਕਹਿਣਾ ਕਥਨ,
0: ਗੁਰਾ ਇਕ ਦੇਹ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ, ਸੋ ਮੈਂ ਵਿਸਰ ਨਾ ਜਾਈ।
1: ਤੀਰਥ ਨਾਵਾ ਜੇ ਤਿਸ ਭਾਵਾ ਬਿਨ ਪਾਣੇ ਕੇ ਨਾਏ ਕਰੀ,
0: ਜੀਤੀ ਸਿਰ ਠੋ ਪਾਈ ਵੇਖਾਂ ਬਿਨ ਕਰਮਾ ਕੇ ਮਿਲੈ ਲਈ,
1: ਮੱਧ ਵਿਚ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿੱਖ,
0: ਗੁਰਾ ਇਕ ਦੇਹ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ, ਸੋ ਮੈਂ ਵਿਸਰ ਨਾ ਜਾਈ।
1: ਜੁਗ ਚਾਰੇ ਆਰ ਜਾ ਹੋਦ ਸੋਹਣੀ,
0: ਨਵਾਂ ਖੰਡਾ ਵੇ ਜਾਣੀਏ ਨਾਲ ਚੱਲੇ ਸਭ ਕੋਏ।

0: ਤੇ ਸੁਣੇ ਮੁਖ ਸਲਾਹਨਮੰਦ
1: ਜੋ ਤਨ ਭੇ ਸੁਣੇ ਸ਼ਾਹ ਸਿਮਰਤ ਵੇਦ
2: ਭਗਤਾ ਸਦਾ ਵਿਗਾਸ ਸੁਣੇ
1: ਸੁਣਿਆ ਸਤ ਸੰਤੋ ਗਿਆਨ ਸੁਣਿਆ ਸਤਕਾ ਇਸ਼ਨਾਨ
0: ਸੁਣੇ ਪੜ ਪੜ ਪਾਵਹਿ ਮਾਨ ਸੁਣੇ ਲਾਗੇ ਸਹਿਜ ਧਿਆਨ
1: ਭਗਤਾਂ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ
0: ਸੁਣੇ ਇੱਛਾ ਗੁਣਾ ਕੇ ਗਾਹਾ।

0: ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ
1: ਕਹੀ ਨਾ ਜਾਏ ਜੇ ਕੋ ਕਹਿ ਪਛੈ ਪਛਤਾਏ
0: ਕਾਗਦ ਕਲਮ ਨ ਲਿਖਣ ਹਾਰ ਮੰਨੇ ਕਾ ਬਹਿ ਕਰਨ
1: ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ
0: ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ
1: ਮੋਹ ਚੋਟਾ ਨਾ ਖਾਏ ਮਨ ਜਮਕੈ ਸਾਥ ਨਾ ਜਾਏ
0: ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ
1: ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਾਤਸ਼ਾਹ ਪ੍ਰਗਟ ਜਾਏ
0: ਮੰਨੈ ਮਗ ਨ ਚੱਲੈ ਪੰਥ ਮੰਨੈ ਧਰਮ ਸੇਤੀ ਸਦਬੰਧ
1: ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ
0: ਮੰਨੈ ਪਾਵੇ ਮੋਖ ਦੁਆਰ ਮੰਨੈ ਪਰਵਾਰ ਸਧਾਰ
1: ਤਾਰੀ ਗੁਰਸਿੱਖ ਮੰਨੈ ਨਾਨਕ ਭਵਨ ਭਿਖ
0: ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ
1: ਪ੍ਰਵਾਨ ਪੰਚ ਪ੍ਰਧਾਨ

0: ਸਲਾਮਤ ਨਿਰੰਕਾਰ
1: ਸੰਗ ਭਾਉ ਸੰਗ ਪੂਜਾ ਸੰਖ ਤਪਤਾਉ
0: ਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੋਗ ਮਨ ਰਹੇ ਉਦਾਸ
1: ਭਗਤ ਗੁਣ ਗਿਆਨ ਵਿਚਾਰ ਸੰਖ ਸਤੀਏ ਸੰਖ ਦਾਤਾਰ
0: ਸੰਖ

0: ਸਲਾਮਤ
1: ਨਿਰੰਕਾਰ ਗੰਧ ਘੋਰ ਸੰਖ ਚੋਰ ਹਰਾਮ ਖੋਰ
0: ਸੰਖ ਅਮਰ ਕਰ ਜਾਹੇ ਜੋਰ ਸੰਖ ਗਲ ਵਡ ਹੱਤਿਆ ਕਮਾਹੇ ਸੰਖ
1: ਪਾਪੀ ਪਾਪ ਕਰ ਜਾਹੇ ਸੰਖ ਕੂੜਿਆਰ ਕੂੜੇ ਫਿਰਾਹੇ
0: ਸੰਖ ਮਲੇਸ਼ ਮਲ ਪਾਖਾਹੇ

0: ਏਕ ਵਾਰ
1: ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ
0: ਭਰੀਐ ਹੱਥ ਪੈਰ ਤਨ ਦੇਹੇ ਪਾਣੀ ਧੋਤੈ ਉਤਰਸ
1: ਖੇਹੇ ਕਾਪੜ ਹੋਏ ਦੇ ਸਾਬੂਨ ਲਈਆ ਹੋ ਧੋਏ
0: ਭਰੀਐ ਮਤ ਪਾਪਾ ਕੈ ਸੰਗ ਉਹ ਤੋਂ ਪਹਿਨਾਵੇ ਕਹਿ ਰੰਗ
1: ਪਾਪੀਆ ਕਰਨਾ ਕਰਨਾ।

0: ਕਰ ਤੀਰਥ ਮਲਨਾ
1: ਤੇਰੇ ਮੈਂ ਨਾ ਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ
0: ਸਵਾਸਤਾਥ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਓ
1: ਵੇਲਾ ਵਕਤ ਕਵਨ ਕਵਨ ਥਿਤ ਕਵਨ ਵਾਰ
0: ਕਵਨ ਸਰੁਤੀ ਮਹੋ ਕਵਨ ਜਿਤ ਹੋਆ ਆਕਾਰ
1: ਪਾਈਆ ਪੰਡਤੀ

0: ਨਾਨਕ ਆਖਣ ਸਭ ਕੋ ਆਖੇ ਇੱਕ ਦੋ ਇੱਕ ਸਿਆਣਾ
1: ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੇ
0: ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆ ਨਾ ਸੋਹੇ
1: ਪਤਾਲਾ ਪਤਾਲਾ ਖਾਗਾ ਸਾਇਆ ਗਾਸ
0: ਓੜਕ ਓੜਕ ਭਾਲ ਥਕੇ ਵੇਦ ਕਹਿਣ ਇੱਕ ਬਾਤ
1: ਅਠਾਰਾਂ ਕਹਿਣ ਕਿਤੇ ਬਾਂਸਲੂ ਇੱਕ

0: ਮਰਨ ਜੂਰ ਜੋਰ ਨ ਰਾਜ ਮਾਰ ਮਨਸੂਰ
1: ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਜੁਗਤੀ ਛੁਟੈ
0: ਸੰਸਾਰ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨਾ ਕੋਈ
1: ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ
0: ਥਾਪ ਰੱਖੀ ਧਰਮ ਸਾਥ ਸਵੇ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕੋ ਅਨੰਤ
1: ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ
0: ਪੰਚ ਪਰਵਾਹ ਨਦਰੀ ਕਰਮ ਪਵੈ ਨਿਸ਼ਾਨ
1: ਪਕਾਈ ਉਥੇ ਪਾਏ ਨਾਨਕ ਗਿਆ ਜਾਪੈ ਜਾਏ
0: ਧਰਮ ਗਿਆਨ ਖੰਡ ਕਾਖੋ ਕਰਮ
1: ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਨ
0: ਮਹੇਸ਼ ਘੜੀਏ।

0: ਦੇਵ ਦਾਨ ਮਨ ਕੇਤੇ ਕੇਤੇ ਰਤਨ ਸੰਬੰਧ
1: ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦਰ
0: ਸੁਰਤੀ ਸੇਵਾ ਕੇਤੇ ਨਾਨਕ ਅੰਤ ਨਾ ਅੰਤ
1: ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿਥੈ ਨਾਦ ਵਿਨੋਦ ਕੋਟ ਅਨੰਦ
0: ਸ਼ਰਮ ਖੰਡ ਕੀ ਬਾਣੀ ਰੂਪ ਤਿਥੈ ਘਾੜਤ ਘੜੀਏ ਬਹੁਤ ਅਨੂਪ
1: ਕਾਕੀਆ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿਛੈ ਪਛਤਾਏ
0: ਘੜੀਏ ਸੁਰਤ ਮਤ ਮਨ ਬੁੱਧ ਤਿਥੈ ਘੜੀਏ ਸੁਰਾਂ ਸਦਾ ਕੀ ਸੁਧ
1: ਕਰਮ ਖੰਡ ਕੀ ਬਾਣੀ ਜੋਰ ਤਿਥੈ ਹੋਰ ਨਾ ਕੋਈ ਹੋਰ
0: ਜੋਧ ਮਾਂ ਬਲ ਸੂਰ ਤਨ ਮੈਂ ਰਾਮ।

0: ਸਾਰਾ ਧੀਰਜ ਸੁਣਿਆ ਰਹਿਣ ਮਤ ਵੇਦ ਹਥਿਆਰ
1: ਖਲਾ ਅਗਨ ਤਪਤਾਓ ਭਾਂਡਾ ਪਾਓ ਅੰਮ੍ਰਿਤ ਢਾਲ
0: ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ ਕਰ।

0: ਪ੍ਰਸਾਦ ਸਤਿਗੁਰੂ ਪ੍ਰਸਾਦ ਜਾਪ ਸ੍ਰੀ ਮੁਖ ਵਾਗ ਪਾਤਸ਼ੀ ਦਸਵੀਂ ਛਪੈ ਸੰਤੋ ਪ੍ਰਸਾਦ ਚੱਕਰ ਚਿਹਨ ਵਰਨ ਜਾਤਰ ਪਾਤ ਨਹਿਨ ਜੀ
1: ਅਚਲ ਮੂਰਤ
0: ਅਨੁਭਵ ਪ੍ਰਕਾਸ਼ ਮਿਤੋਚ ਕਹੀ ਜੈ ਸੁਰ ਨਰ ਸੁਰ ਨੀਤ ਨੀਤ ਬੰਤਰਨ ਕਹਿਤ
1: ਸਰਬ ਨਾਮ ਕਥੈ ਕਵਨ ਕਰਮ ਨਾਮ ਬਨਤ ਸੁਮਤ ਪੁਚੰਗ ਪਿਆਤ ਸ਼ੰਦ
0: ਨਮਸਤੰ ਕਾਲੇ ਨਮਸਤੰ ਕਿਰਪਾਲ ਨਮਸਤੰ ਰੂਪੇ ਨਮਸਤੰ ਅਨੂਪੇ
1: ਨਮਸਤੰਗਾ ਪੇਖੇ ਨਮਸਤੰਗਾ ਲਿਖੇ ਨਮਸਤੰਗਾ ਕਾਏ ਨਮਸਤੰਗਾ ਜੈ
0: ਗੰਜੇ ਨਮਸਤੰਗਾ ਭੰਜੀ ਨਮਸਤੰਗਾ ਨਾਮੇ ਨਮਸਤੰਗਾ।

0: ਜੰਗ ਪਿਆ ਤੇ ਛੰਦ
1: ਸਰਮਾਨ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਭੇਖੀਏ ਭੇਵੇ
0: ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗੋਣੇ ਨਮੋ ਸਰਬ ਪੌਣੇ
1: ਸੰਗ ਪ੍ਰਮਾਤਮਾ ਨੂੰ ਭਾਨ ਭਾਨੇ ਨੋ ਮਨ ਮਾਨੇ
0: ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ
1: ਨਮੋ ਨਤਨੇ ਨਮੋ ਨਾਦ ਨਾਦੇ ਨੋ ਭਾਨ ਭਾਨੇ ਨੋ ਬਦ ਬਾਦੇ
0: ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਪੰਗੀ ਪਰਮਾਥੇ ਸਮਸਤੀ ਬਭੂਤੇ
1: ਕਲਾਂਕੀ ਸਰੂਪੇ ਨਮੋ ਰਾਜ ਰਾਜੇ ਸੁ ਬਰਮ ਰੂਪੇ
0: ਨਮੋ ਜੋਗ ਜਗੇਸ਼ਵਰ ਪਰਮ ਸਿੱਧੇ ਨਮੋ ਰਾਜ ਰਜੇਸ਼ਵਰ ਪਰਮ ਪ੍ਰਿਤੇ ਨਮੋ ਸ਼ਸਤਰ
1: ਬਾਣੇ ਨਮੋ ਅਸਤਰ ਮਾਣ ਪਰਮ ਗਿਆਤਾ ਨੋ ਲੋਕ ਮਾਤਾ
0: ਅਪੇਖੀ ਆ ਪਰਮੀ ਆ ਭੋਗੀ ਆ ਭੁਗਤੇ ਨਮੋ ਜੋਗ ਜਗੇਸ਼ਵਰ ਪਰਮ ਜੁਗਤੇ
1: ਨਤ ਨਾਰਾਇਣ ਗੁਰੂ ਕਰਮ ਨੋ ਪ੍ਰੇਤ ਅਪ੍ਰੇਤ ਦੇਵੀ ਸੁ ਧਰਮੇ

0: ਰੰਗ ਜਾਕੇ ਜਾਤ ਪਾਤ ਨਾਮ
1: ਦੁਸ਼ਟ ਭੰਜਨ ਮੁਕਤ ਦਾਇਕ
0: ਔਸਤਿਕ ਪੁਰਖ ਅਵਧੂਤ
1: ਗਰਭ ਗੰਜਨ ਸਰਬ ਭੰਜਨ ਆਦਿ ਰੂਪ ਅਸੂਤ
0: ਭੰਗਨਾਤਮਿਕ ਪੁਰਖ ਅਪਾਰ
1: ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤਿਭਾ
0: ਸਰਵੰਤਾ ਸਰਬ ਤੇ ਅਨਪੇਖ
1: ਸਰਬ ਸ਼ਾਸਤਰ ਨਾ ਜਾਣੀਏ ਜਹ ਰੂਪ ਰੰਗ ਅਰੇਖ
0: ਜਾਕ ਨਿਤ ਭਖਤ ਨਿਤ
1: ਹੋਰ ਸਿਮਰਤ ਪ੍ਰਾਣ ਸਾ

0: ਕਰਤਾ ਸਰਬੰਗ ਪ੍ਰਾਣੰਗ ਸਰਬੰਗ ਤ੍ਰਾਣੰਗ
1: ਕਰਮੰ ਸਰਬੰਗ ਧਰਮੰ ਸਰਬੰਗ ਜੁਗਤਾ ਸਰਬੰਗ ਮੁਕਤਾ
0: ਰਸਾਵਲ ਸ਼ੰਤ ਵੈ ਪਨਸਾਰ
1: ਪਰਮਾਤਮਾ ਸਿਸਦਾ ਪ੍ਰਕਾਸ਼ ਅਨੰਗ ਸਰੂਪੇ ਭਾਂਗੰਗ ਭੂਤੇ
0: ਪਰਮਾਤੰਗ ਪਰਮਾਤੇ ਸਦਾ ਸਰਬ ਸਾਥੇ ਅਗਾਧ ਸਰੂਪੇ ਨਿਰਵਾਦ ਭੂਤੇ
1: ਨਾਮੇ ਤਰਭੰਗੇ ਤਰਕਾਮ ਨਿਰਭੰਗੀ ਸਰੂਪੇ ਸਰਬੰਗੀ ਅਨੂਪੇ
0: ਨਾ ਪੋਤਰੇ ਨਾ ਪੁੱਤਰੇ ਨਾ ਸਤਰੇ ਨਾ ਮਿੱਤਰੇ ਨਾ ਤਾਤੇ ਨਾ ਮਾਤੇ ਨਾ ਜਾਤੇ ਨਾ ਪਾਤੇ
1: ਸਾਚੁ ਸ੍ਰੀ ਕਾ ਮਿਤੋ ਮੀਕ ਸਦਾ ਪ੍ਰਭਾ ਹੈ ਜੈ ਹੈ ਅਜਾ ਹੈ
0: ਭਗਵਤੀ ਸ਼ੰਤ ਵੈ ਪ੍ਰਸਾਦ
1: ਜਾ ਹਜੂਰ ਹੈ ਕੇ ਹਾਜ਼ਰ ਹਜੂਰ ਹੈ ਮੇਸ਼ੁ ਸਲਾਮ ਹੈ ਸਮਸਤ ਕਲਾਮ ਹੈ
0: ਕੇ ਸਾਹਿਬ ਦਿਮਾਗ ਹੈ ਕੇ ਹੁਸਨਲ ਚਰਾਗ ਹੈ ਕੇ ਕਾਮਲ ਕਰੀਮ ਹੈ ਕੇ ਰਾਜ ਕਰਹੀਮ ਹੈ
1: ਕੇ ਰੋਜੀ ਦਹਿੰਦ ਹੈ ਕੇ ਰਾਜ ਕਰਹਿੰਦ ਹੈ ਕਰੀਮੁਲ ਕਮਾਲ ਹੈ ਕਿਸਨੁਲ ਜਮਾਲ ਹੈ
0: ਗਨੀਮੁਲ ਖਿਰਾਜ ਹੈ ਗਰੀਬੁਲ ਨਿਵਾਸ ਹੈ ਹਰੀਫੁਲ ਸ਼ਿਕਨ ਹੈ ਹਿਰਾਸਲ ਫਿਕਨ ਹੈ
1: ਪ੍ਰਣਾਸ ਸਮਸਤਲ ਨਿਵਾਸ ਗੰਜਨ ਗਨੀਮ ਰਜਾ ਕਰੀਮ ਹੈ
0: ਸਮਸਤਲ ਜੁਬਾ ਹੈ ਕੇ ਸਾਹਿਬ ਕਿਰਾ ਹੈ ਕੇ ਨਰਕੰਗ ਪ੍ਰਣਾਸ ਹੈ
1: ਸਰਬਲ ਗਵਾਨਾ ਮੇਸ਼ਰ ਰਵਾਨਾ ਤਮਾਮ ਅਲਤਮੀਜ ਹੈ ਸਮਸਤ ਅਲਾਜੀਜ ਹੈ
0: ਪਰਗ ਪਰਮੀਸ ਹੈ ਸਮਸਤ ਅਲਾਦੀਸ ਹੈ ਅਦੇਸੁਲ ਅਲੇਖ ਹੈ ਅਮੇਸੁਲ ਅਭੇਖ ਹੈ
1: ਜਮਾਮੀ ਕੋਲੇ ਮੈਂ ਕਰੀ ਮੁਲ ਕਮਾਲ ਹੈ ਕੇ ਜੁਰਤ ਜਮਾਲ ਹੈ
0: ਕੇ ਅਚਲੰਗ ਪ੍ਰਕਾਸ਼ ਹੈ ਕੇ ਮਿਤੋ ਸੁਭਾਸ ਹੈ ਕੇ ਅਜਬ ਸਰੂਪ ਹੈ ਕੇ ਮਿਤੋ ਬਭੂਤ ਹੈ
1: ਮਿਤੋ ਵਸੰਗ ਆਤਮ ਪ੍ਰਭਾ ਹੈ ਕੇ ਚੱਲੰਗ ਅਨੰਗ ਕੇ ਮਿਤੋ ਅਭੰਗ ਹੈ
0: ਮਦ ਪਾਰ ਸ਼ੰਤ ਵੈ ਪ੍ਰਸਾਦ
1: ਮਨ ਪ੍ਰਣਾ ਗੁਣ ਗਨ ਮੁਦਾ ਮਰ ਬਰਗਾਂ ਜਹਰ ਨਰ ਪ੍ਰਭੰਜ
0: ਅਨਗਨ ਪ੍ਰਣਾਮ ਮੁਨ ਮਨ ਸਲਾਮ
1: ਪ੍ਰਕਾਸ਼ ਗੁਣਗਨ ਪ੍ਰਣਾ ਜਲ ਥਲ ਮਦਾਮ
0: ਅੰਗ ਆਸਨ ਭੰਗ ਉਪਮਾ ਪਾਰ ਗਤ
1: ਮਿਤੋਧਾਰ ਜਲ ਥਲ ਮਨ ਦਸ ਵਸ ਬੇਅੰਤ
0: ਅਨਪਾਵਨਾਸ ਤ੍ਰਿਤਰਾਸ ਆਜਨ ਬਾਹੋ ਏਕੈ
1: ਸਦਾ ਕਥਨੀ ਨਾਦ ਖਲ ਖੰਡ ਖਿਆਲ ਗੁਰ ਬਰ ਅਕਾਲ
0: ਕਰ ਕਰ ਪ੍ਰਣਾਮ ਚਿਤ ਚਨ ਨਾਮ ਅਨਸਿਜ ਗਾਤ ਆਜਿਚਨਾ ਬਾਤ
1: ਅੰਜ ਬਾਤ ਟੰਟ

0: ਨਿਰੰਗਣ ਰੂਪ ਨ
1: ਰੇਖੇ
0: ਸਮਸਤਲ ਨਿਵਾਸੀ ਸਦਾ ਸਚ ਧਨ ਸਤਰੰਗ ਪ੍ਰਣਾਸੀ ਕਰੀ ਮੁਲਕ ਨਿੰਦਾ ਸਮਸਤਲ ਨਿਵਾਸੀ
1: ਹਰੀਮ ਕਰੀਮ ਕਰੀ ਮੋਰਹੀ
0: ਚਤੁਰ ਚੱਕਰ ਵਰਤੀ ਚਤੁਰ ਚੱਕਰ
1: ਭੁਗਤੇ
0: ਸੁਯੰਭਵ ਸੁਭੰਗ ਸਰਬ

0: ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤੈ ਪ੍ਰਸਾਦ ਸਈਏ ਪਾਤਸ਼ਾਹੀ ਦਸਵੀਂ ਸਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਫਿਰ ਕਰ ਯੋਗ ਜਤੀਕੈ
1: ਸੂਰ ਸਰਾਧਨ ਸੁਧ ਸਿਧਾਰਕ ਸੰਤ ਸਮੂਹ ਅਨੇਕ ਮਤੀ ਕੇ
0: ਸਾਰੇ ਦੇਸ਼ ਕੋ ਦੇਖ ਰਿਹਾ ਮਤ ਕੋ ਨਾ ਦੇਖ ਪ੍ਰਾਣ ਪਤੀ ਕੈ
1: ਸ਼੍ਰੀ ਭਗਵਾਨ ਕੀ ਪੈ ਕਿਰਪਾ ਹੂ ਤੇ ਏਕ ਰਤੀ ਬਿਨੇ ਏਕ ਰਤੀ ਕੇ
0: ਮਤੇ ਮਤੰਗ ਜਰੇ ਜਰ ਸੰਗ ਅਨੂਪ ਅਤੰਗ ਸਰੰਗ ਸਵਾਰ ਹੈ
1: ਕੋਟ ਤੁਰੰਗ ਕੁਰੰਗ ਸਕੂਤਤ ਪੌਣ ਕੇ ਗੌਣ ਕੋ ਜਾਤ ਨਿਵਾਰੇ
0: ਵਾਰੀ ਬਜਾਨ ਕੇ ਭੂਪ ਪਲੀਪ ਦਨਿਆਵਤ ਸੀਸ ਨਾ ਜਦ ਵਿਚਾਰ ਹੈ
1: ਇਤੇ ਪੈ ਤੂ ਕਹਾ ਪੈ ਭੂਪਤ ਅੰਤ ਕੋ ਨੰਗੇ ਹੀ ਪਾਏ ਪਧਾਰੇ
0: ਜੀਤ ਪ੍ਰੇ ਸਭ ਦੇਸ਼ ਦਸਾਨ ਕੋ ਬਾਜਤ ਟੋਲ ਮਰਦੰਗ ਨਗਾਰ ਹੈ
1: ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੈ ਰਾਜ ਹਜਾਰੇ
0: ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਕਨੇ ਨੇ ਜਦ ਵਿਚਾਰ ਹੈ
1: ਸ਼੍ਰੀਪਤ ਸ਼੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ
0: ਤੀਰਥ ਨਾਨ ਦਿਆ ਦਮ ਦਾਨ ਸੋ ਸੰਜਮ ਨੇ ਅਨੇਕ ਵਸੀਖ ਹੈ
1: ਵੇਦ ਪੁਰਾਣ ਕਤੇਵ ਕੁਰਾਨ ਜਮੀਨ ਜਮਾਨ ਸਬਾਨ ਕੇ ਭੇਖ ਹੈ
0: ਕੌਣ ਹਾਰ ਤਤੀ ਜਤ ਧਾਰ ਸਭ ਇਸ ਵਿਚਾਰ ਹਜ਼ਾਰ ਕੇ ਦੇਖੈ
1: ਸ਼੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲੇਖੈ
0: ਖੁਦ ਸੁਪਾਹਾ ਦੁਰੰਤ ਦੁਬਾਸੋ ਸਾਚ ਸੁਨਾ ਦੁਰ ਜਾਣ ਦਲੇਂਗੈ
1: ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਲੈ ਨਾ ਲੈਂਗੇ
0: ਦੂਰ ਅਰੀਨ ਮਰੂਰ ਮਵਾਸਨ ਮਾਤਮ ਤੰਗਨ ਮਾਨ ਮਲੇਂਗੇ
1: ਸ਼੍ਰੀਪਤ ਸ਼੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੇਂਗੇ
0: ਵੀਰ ਅਪਾੜ ਬੜੇ ਪਰਿਆਰ ਵਿਚਾਰੇ ਸਾਰ ਕੀ ਤਾਰ ਵਸਈਆ
1: ਤੋਰਤ ਦੇਸ ਮਲਿੰਦਮ ਵਾਸਨ ਮਾਤੇ ਜਾਨ ਕੇ ਮਾਨ ਮਲਈਆ
0: ਗਾੜੀ ਗੜਹਾਣ ਕੇ ਤੋੜ ਨਹਾਰ ਸੋ ਬਾਤ ਨਹੀਂ ਚੱਕ ਚਾਰ ਲਵਈਆ
1: ਸਾਹਿਬ ਸ਼੍ਰੀ ਸਭ ਕੋ ਸਿਰ ਨਾਇਕ ਜਾਚਕ ਨੇਕ ਸੋ ਏਕ ਦੇਵਈਆ
0: ਦਾਨਵ ਦੇਵ ਫਨਿੰਦਨ ਸਾਚਰ ਭੂਤ ਭਵਿੱਖ ਭਵਾਨ ਜਪੇਂਗੇ
1: ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪਤ ਪੈਂਗੇ
0: ਹੁਣ ਪ੍ਰਤਾਪਣ ਬਾੜ ਜੇ ਤੁਨ ਪਾਪਣ ਕੇ ਬਾ ਪੁੰਜ ਖਪੇਂਗੇ
1: ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਭ ਹੈ ਅਵ ਲੋਕ ਚ ਪੈਂਗੇ
0: ਮਾਨਵ ਇੰਦਰ ਗਜਿੰਦਰ ਨਰਾਦ ਪਜੋਂਤਰ ਲੋਕੋ ਰਾਜ ਕਰੇਂਗੇ
1: ਕੋਟਿ ਇਸ਼ਨਾਨ ਗਜਾਨਕ ਦਾਨ ਅਨੇਕ ਸੁਵੰਬਰ ਸਾਜ ਬਰੇਂਗੇ
0: ਬ੍ਰਹਮ ਹੀ ਸਰਬ ਸਚੀ ਪਤ ਅੰਤ ਫਸੇ ਜਮ ਫਾਸ ਪਰੇਂਗੇ
1: ਜੇ ਨਰ ਸ਼੍ਰੀ ਪਤ ਕੇ ਪ੍ਰਸ ਹੈ

0: ਕਾਰ ਸਤਿਗੁਰ ਪ੍ਰਸਾਦ ਪਾਤਸ਼ਾਹ ਦਸਵੀਂ ਕਬਿਓ ਬਾਚ ਬੇਨਤੀ ਚੌਪਾਈ ਹਮਰੀ ਕਰੋ ਹੱਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ
1: ਹਰ ਚੰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਿਥਵਾਰਾ
0: ਹਮਰੇ ਦੁਸ਼ਟ ਸਭੇ ਤੁਮ ਕਾਵ ਹੋ ਆਪਾ ਤੇ ਮੋਹਿ ਬਚਾਵ ਹੋ
1: ਸਹਿ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰ

0: ਸਭ ਪਰ ਕਿਰਪਾ ਦ੍ਰਿਸ਼ ਕਰ ਫੁਲਾ
1: ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ
0: ਕੀ ਪੀਰ ਪਛਾਣੇ ਕਟ ਕਟ ਕੇ ਪਟ ਪਟ ਕੀ ਜਾਣੇ
1: ਜਬ ਉਦ ਕਰਖ ਕਰਾ ਕਰ ਤਾਰਾ ਪ੍ਰਜਾ ਤਰਤ ਤਬ ਦੇਹ ਅਪਾਰਾ
0: ਜਬਾ ਕਰਖ ਕਰਤ ਹੋ ਕਬ ਹੋ ਤੁਮੇ ਮਿਲਤ ਦੇਹ ਤਰ ਸਭ ਹੋ
1: ਜੇ ਤੇ ਬੰਦ

0: ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਨੰਦ ਭਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ
1: ਸਤਿਗੁਰ ਤਾਂ ਪਾਇਆ ਸਹਿਜ ਸਿੱਧੀ ਮਨ ਵਜੀਆਂ ਵਾਧਾਈਆਂ
0: ਰਾਗ ਰਤਨ ਪਰਿਵਾਰ ਪ੍ਰਿਆ ਸ਼ਬਦ

0: ਕਰ ਸਾਤ ਸੁਖ ਮਨ ਆਏ ਵਸਿਆ ਜਿਨੇ ਇੱਛਾ ਸਭ ਪੂਜਾਈਆ
1: ਸਦਾ ਕੁਰਬਾਨ ਕੀਤਾ ਗੁਰ ਵਿਟੋ ਜਿਸ ਦੀਆਂ ਇਹ ਵਡਿਆਈਆਂ
0: ਕਹੇ ਨਾਨਕ ਸੁਣੋ ਸੰਤ ਹੋ ਸ਼ਬਦ ਤਰੁਪੇ ਆਰੂ ਸਾਚਾ ਨਾਮ ਮੇਰਾ ਆਧਾਰੂ
1: ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਚਿਤ ਕਰ ਤਾਰੀਆ
0: ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟ ਕੁਮਾਰਿਆ
1: ਤੁਰ ਕਰਮ ਪਾਇਆ ਤੂ ਜਿਨ ਕੋ ਸੇ ਨਾਮ ਹਰ ਕਹਿ ਲਾਗੇ
0: ਕਹੇ ਨਾਨਕ ਤੈਸਕ ਹੋਆ ਤਿਤ ਕਰ ਅਨਹਦ ਵਾਜੇ
1: ਸਾਚੀ ਲਿਵੈ ਬਿਨ ਦੇਹ ਨਿਮਾਣੀ ਲਿਵੈ ਵਾਜੋ ਕਿਆ ਕਰੇ ਵੇਚਾਰੀਆ
0: ਤੁਦ ਪਾਸ

0: ਤੇ
1: ਜਾਣਿਆ ਆਨੰਦ ਸਦਾ ਕੁਰਤੀ ਕਿਰਪਾ ਕਰੇ ਪਿਆਰਿਆ
0: ਕਰ ਕਿਰਪਾ ਕਿਲ ਵਿਕਟੇ ਗਿਆਨ ਅੰਜਨ ਸਾਰਿਆ
1: ਅੰਦਰੋ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚੇ ਸਵਾਰਿਆ
0: ਕਹਿ ਨਾਨਕੇ ਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ।

0: ਪ੍ਰਸਾਦੀ ਮਨ ਪਿਆ ਨਿਰਮਲਾ ਜਿੰਨਾ ਪਾਣਾ ਪਾਵੇ
1: ਤਹਿ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ
0: ਆਵੋ ਸੰਤ ਪਿਆਰਿਓ ਕਤ ਕੀ ਕਰੇ ਕਹਾਣੀ
1: ਕਰੇ ਕਹਾਣੀ ਕਥ ਕੇਰੀ ਕਿਤ ਦੁਆਰੇ ਪਾਈਐ
0: ਤਨ ਮਨ ਧਨ ਸਭ ਸਭ ਗੁਰੂ ਕਾ ਹੁਕਮ ਮੰਨਿਆ ਪਾਈਐ
1: ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ
0: ਕਹਿ ਨਾਨਕ ਸੁਣੋ ਸੰਤੋ ਕਥਿਓ ਅਕਥ ਕਹਾਣੀ
1: ਏ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ
0: ਚਤੁਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ
1: ਇਹ ਮਾਇਆ ਮੋਹਣੀ ਜਿਨੇ ਧਰਮ ਭੁਲਾਇਆ
0: ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿੰਠ ਗੋਲੀ ਪਾਈਆ
1: ਪ੍ਰਵਾਨ ਕੀਤਾ ਦਿਸੇ ਬਿਟੋ ਜਿਨ ਮੋਹ ਮਿਠਾ ਲਾਇਆ
0: ਕਹਿ ਨਾਨਕ ਮਨ ਚੰਚਲ ਚਤੁਰ

0: ਕਿਉਂ ਚਿਤ ਲਾਈਐ,
1: ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ,
0: ਸਤਿਗੁਰੂ ਕਾ ਉਪਦੇਸ ਸੁਣਤੂ ਹੋਵੈ ਤੇਰੇ ਨਾਲੇ,
1: ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ।

0: ਸੁਰਨਾਰ ਮੁੜ ਜਾਣ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ
1: ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ
0: ਜੀ ਜੰਤ ਸਭ ਤੋਂ ਪਾਹੇ ਇੱਕ ਵੇਖ ਪਰਸਨ ਆਇਆ
1: ਰੱਬ ਲੋਭ ਅਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ
0: ਕਹੇ ਨਾਨਕ ਜਿਸਨੂੰ ਆਪ ਤੁਠਾ ਤਨੇ ਅੰਮ੍ਰਿਤ ਗੁਰ ਤੇ ਪਾਇਆ
1: ਭਗਤਾ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾ ਕੇਰੀ ਵਿਖਮ ਮਾਰਗ ਚੱਲਣਾ
0: ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ

0: ਸੁਖ ਪਾਵੇ,
1: ਕਹੇ ਨਾਨਕ ਸੱਚੇ ਸਾਹਿਬ ਜੋ ਭਾਵੇ ਤਿਵੇਂ ਚਲਾਵਹੀ।
0: ਇਹੋ ਸੋਹਿਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ।
1: ਇਹੋ ਤਿਨ ਕੈ ਮਨ ਵਸਿਆ, ਜਿਨ ਤੁਰੂ ਲਿਖਿਆ ਆਇਆ।
0: ਇੱਕ ਹਨੇਰੇ ਕਰੇ ਗੱਲਾਂ, ਗੱਲੀ ਕਿਨੈ ਨਾ ਪਾਇਆ।
1: ਕਹੇ ਨਾਨਕ ਸ਼ਬਦ ਸੋਹਿਲਾ, ਸਤਿਗੁਰੂ ਸੁਣਾਇਆ।
0: ਪਵਿੱਤ ਹੋਏ ਸੇਜਨਾ, ਜਿਨੀ ਹਰ ਧਿਆਇਆ।
1: ਹਰ ਧਿਆਇਆ ਪਵਿੱਤ ਹੋਏ, ਗੁਰਮੁਖ ਜਿਨੀ ਧਿਆਇਆ।
0: ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ, ਪਵਿੱਤ ਸੰਗਤ ਸਵਾਇਆ।
1: ਕਹਦੇ ਪਵਿੱਤ ਸੁਣ ਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ।
0: ਕਹੇ ਨਾਨਕ ਸੇ ਪਵਿੱਤ, ਜਿਨੀ ਗੁਰਮੁਖ ਹਰ ਹਰ ਧਿਆਇਆ।
1: ਕਰਮੀ ਸਹਿਜਨ ਉਪਜੇ, ਬਿਨ ਸਹਿਜੇ ਸਹਿਸਾ ਨਾ ਜਾਏ।
0: ਨਾ ਜਾਏ ਸਹਿਸਾ ਕਿਤੈ, ਸੰਜਮ ਰਹੇ ਕਰਮ ਕਮਾਏ।
1: ਸਹਿਸੇ ਜੀਉ ਮਲੀਨ ਹੈ, ਕਿਤ ਸੰਜਮ ਧੂਤਾ ਜਾਏ। ਕਹਿ ਨਾਨ ਗੁਰ ਪ੍ਰਸਾਦੀ ਸਹਿਜ ਉਪਜੇ, ਇਹ ਸਹਿਸਾ ਵਜਾਏ।
0: ਜੀਉ ਮੈਲੇ ਬਾਹਰੋਂ ਨਿਰਮਲ ਬਾਹਰ।

0: ਸ਼ਬਦ ਮਨ ਵਸਾਏ।
1: ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ, ਏਕ ਸਿਉ ਲਿਵਲਾਏ।
0: ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ।
1: ਸਿਮਰਤ ਸ਼ਾਸਤਰ ਪੁਨ ਪਾਪ ਵਿਚਾਰ ਦੇ, ਤੱਤੇ ਸਾਰ ਨਾ ਜਾਣੀ।
0: ਤੱਤੇ ਸਾਰ ਨਾ ਜਾਣੀ ਗੁਰੂ ਬਾਜੋ, ਤੱਤੇ ਸਾਰ ਨਾ ਜਾਣੀ।
1: ਤੇਹੀ ਗੁਣੀ ਸੰਸਾਰ ਪ੍ਰਮ ਸੁੱਤਾ, ਸੁੱਤਿਆ ਰਹਿਣ ਵਹਾਣੀ।
0: ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ, ਬੋਲੇ ਅੰਮ੍ਰਿਤ ਬਾਣੀ।
1: ਕਹੇ ਨਾਨਕ ਸੋ ਤਤ ਪਾਏ, ਜਿਸ ਨੂੰ ਅਣਦਿਨ ਹਰ ਲਿਵ ਲਾਗੇ, ਜਾਗਤ ਰਹਿਣ ਵਿਹਾਣੀ।
0: ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ, ਸੋ ਕਿਉਂ ਮਨੋ ਵਿਸਾਰੀਏ।
1: ਮਨੋ ਕਿਉਂ ਵਿਸਾਰੀਏ, ਵਿੜਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ।
0: ਉਸ ਨੂੰ ਕਿਹੋ ਪੋਹੇ ਨ ਸਕੀ, ਜਿਸ ਨੂੰ ਆਪਣੀ ਲਿਵ ਲਾਵੇ।
1: ਆਪਣੀ ਲਿਵ ਆਪੇ ਲਾਏ, ਗੁਰਮੁਖ ਸਦਾ ਸੰਭਾਲੀਏ।
0: ਕਹਿ ਨਾਨਕ ਇਹ ਵਿੜਦਾਤਾ, ਸੋ ਕਿਉਂ ਮਨੋ ਵਿਸਾਰੀਏ।
1: ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ।
0: ਅਗਨ ਸਭ ਏਕੋ ਜਿਹੀ, ਕਰਤੇ ਖੇਲ ਰਚਾਇਆ।
1: ਜਾਤ ਸਪਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ।
0: ਛੜਕੀ ਲੱਗੀ ਦਿਸਣਾ ਮਾਇਆ।

0: ਐ ਸਾ ਸਤਿਗੁਰੁ ਜੇ ਮਿਲੈ ਤਿਸ ਨੂੰ ਸਿਰ ਸੌਪੀਐ ਵਿੱਚ ਹੋ ਆਪ ਜਾਏ
1: ਜੋ ਤਿਸ ਮਿਲ ਰਹਿ ਹਰ ਵਸੈ ਮਨ ਆਏ
0: ਹਰੇ ਆਪ ਅਮੋਲਕ ਹੈ ਭਾਗਤ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ
1: ਹਰ ਰਾਸ ਮੇਰੀ ਮਨ ਬਣ ਜਾਰਾ ਹਰ ਰਾਸ ਮੇਰੀ ਮਨ ਬਣ ਜਾਰਾ ਸਤਿਗੁਰ

0: ਕਰਮਕ ਮਾਇਆ
1: ਕਰਮਕ ਮਾਇਆ ਤੁਰਦ ਸਰੀਰਾ ਚਾ ਤੂੰ ਜਗ ਮਹਿਆਇਆ
0: ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ
1: ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ
0: ਕਹਿ ਨਾਨਕ ਇਹ ਸਰੀਰ ਪ੍ਰਵਾਨ ਹੋਆ ਜਿਨ ਸਤ ਗੁਰ ਸਿਉ ਚਿਤ ਲਾਇਆ
1: ਮੇਰੇ ਹੋ ਹਰ ਤੁਮ ਮਹਿ ਜੋਤ ਤਰੀ ਹਰ ਬਿਨ ਅਵਰ ਨਾ ਦੇਖੋ ਕੋਈ

0: ਕਹਿਨੇ ਤਰਾਂ ਦਸੇ ਸਤਿਗੁਰ ਮਿਲਿਆ ਦੇਵ ਦ੍ਰਿਸ਼ਟ ਹੋਈ।
1: ਇਹ ਸਰਵਣੋ ਮੇਰੇ ਹੋ ਸਾਚੈ ਸੁਣਨੈ ਨੋ ਪਠਾਏ,
0: ਸਾਚੈ ਸੁਣਨੈ ਨੋ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ।
1: ਜਿਤ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਸੁਮਾਣੀ,
0: ਸੱਚ ਅਲਖ ਵਿਡਾਣੀ ਤਾਂ

0: ਭਵਨ ਵਜਾਇਆ।
1: ਇਹੋ ਸਾਚਾ ਸੋਹਿਲਾ ਸਾਚੇ ਕਰ ਗਾਵਹੋ,
0: ਗਾਵੋ ਤਾ ਸੋਹਿਲਾ ਕਰ ਸਾਚੇ, ਜਿਥੇ ਸਦਾ ਸੱਚ ਧਿਆਵਹਿ,
1: ਸੱਚ ਧਿਆਵਹਿ ਜਾਤ ਤੁ ਭਾਵਹਿ।

ਫਤਿਹ ਸਤਿਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਵੱਡੇ ਭਾਗਾਂ ਵਾਲਿਓ, ਸਤਿਸੰਗ ਦੀਆਂ ਘੜੀਆਂ ਨਸੀਬ ਹੋਈਆਂ, ਬੇਨਤੀ ਹੈ ਆਪ ਸਰਬੱਤ ਸੰਗਤਾਂ ਦੇ ਚਰਨਾਂ ਵਿੱਚ ਸਾਡੇ ਪਾਸ ਅਤਿ ਸਤਿਕਾਰਯੋਗ ਗਿਆਨੀ ਹਰਜਿੰਦਰ ਸਿੰਘ ਜੀ ਮਾਝੀ ਉਹ ਪਹੁੰਚੇ ਹੋਏ ਨੇ। ਆਪ ਸਰਬੱਤ ਸੰਗਤਾਂ ਨੂੰ ਗੁਰਮਤਿ ਵਿਚਾਰਾਂ ਨਾਲ ਥੋੜ੍ਹੀ ਦੇਰ ਤੱਕ ਉਹ ਨਿਹਾਲ ਕਰਨਗੇ। ਆਓ ਉਹਨਾਂ ਪਾਸੋਂ ਲਾਹੇ ਪ੍ਰਾਪਤ ਕਰੀਏ ਜੀ। ਭਾਈ ਸਾਹਿਬ ਆਪ ਸਰਬੱਤ ਸੰਗਤਾਂ ਨੂੰ ਗੁਰਮਤਿ ਵਿਚਾਰਾਂ ਨਾਲ ਨਿਹਾਲ ਕਰਨਗੇ ਜੀ। ਆਓ ਉਹਨਾਂ ਪਾਸੋਂ ਲਾਹੇ ਪ੍ਰਾਪਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ। ਸਮੁੱਚੀ ਮਾਨਵਤਾ ਦੇ ਸਰਬ ਸਾਂਝੇ ਰਹਿਵਰ ਧੰਨ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਇਲਾਹੀ ਹਜ਼ੂਰੀ ਅੰਦਰ ਸਜ ਬੈਠੇ ਗੁਰੂ ਸਵਾਰੇ ਸਤਸੰਗੀ ਜਨੋ, ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਸਾਹਿਬ ਪਿਤਾ ਜੀ ਵੱਲੋਂ ਬਖਸ਼ੀ ਫਤਿਹ ਪ੍ਰਵਾਨੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਜੀ ਨੇ ਤਰਸ ਕਰਕੇ ਆਪਾਂ ਸਾਰਿਆਂ ਨੂੰ ਅੰਮ੍ਰਿਤ ਵੇਲੇ ਦੀ ਅਮੋਲਕ ਦਾਤ ਬਖਸ਼ੀ ਹੈ। ਬਹੁਤ ਸੰਖੇਪ ਵਿੱਚ ਗੁਰਬਾਣੀ ਵਿੱਚੋਂ ਸਿਰਫ ਇੱਕੋ ਹੀ ਨੁਕਤਾ ਆਪਾਂ ਸਮਝਣ ਦਾ ਯਤਨ ਕਰਨਾ ਹੈ। ਜਿੱਥੋਂ ਸਿੱਖੀ ਦੀ ਸ਼ੁਰੂਆਤ ਹੁੰਦੀ ਹੈ, ਸਿੱਖ ਦੇ ਅੰਮ੍ਰਿਤ ਵੇਲੇ ਦੀ ਆਰੰਭਤਾ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਦੀ ਆਰੰਭਤਾ ਹੈ। ਆਪਾਂ ਸਾਰਿਆਂ ਨੇ ਦਰਸ਼ਨ ਕੀਤੇ ਅਤੇ ਤੁਸੀਂ ਸਾਰੇ ਗੁਰਬਾਣੀ ਪੜ੍ਹਨ ਵਾਲੇ ਭੈਣ ਭਰਾ ਬੈਠੇ ਹੋ। ਇੱਕ ਓਅੰਕਾਰ, ਅੱਜ ਆਪਾਂ ਸਿਰਫ ਇੱਕ ਓਅੰਕਾਰ ਦੇ ਵਿੱਚੋਂ ਇੱਕ ਦੀ ਗੱਲ ਕਰਾਂਗੇ। ਗੁਰੂ ਸਵਾਰਿਓ

ਕਿਉਂਕਿ ਜਿੰਨੀਆਂ ਮੇਰੀਆਂ ਭੈਣਾਂ ਮਾਵਾਂ ਬੈਠੀਆਂ, ਤੁਸੀਂ ਅਕਸਰ ਸਤਿਗੁਰੂ ਪਾਤਸ਼ਾਹ ਦੀ ਬਾਣੀ ਪੜ੍ਹਦੇ ਹੋ। ਗੁਰਬਾਣੀ ਦੇ ਵਿੱਚ ਜਿਹੜਾ ਇੱਕ ਲਫ਼ਜ਼ ਹੈ ਉਹ ਈੜੀ ਨੂੰ ਸਿਹਾਰੀ ਕੱਕਾ ਇੱਕ ਲਿਖਿਆ ਮਿਲਦਾ, ਈੜੀ ਨੂੰ ਸਿਹਾਰੀ ਕੱਕੇ ਨੂੰ ਔਂਕੜ ਇੱਕ ਲਿਖਿਆ ਵੀ ਮਿਲਦਾ ਹੈ। ਈੜੀ ਨੂੰ ਸਿਹਾਰੀ ਕੱਕੇ ਨੂੰ ਸਿਹਾਰੀ ਇੱਕ ਲਿਖਿਆ ਵੀ ਮਿਲਦਾ। ਇਹ ਗੱਲ ਵੱਖਰੀ ਹੈ ਕਿ ਜਦੋਂ ਕੱਕੇ ਨੂੰ ਸਿਹਾਰੀ ਲੱਗਦੀ ਹੈ ਤਾਂ ਇਹਦਾ ਅਰਥ ਬਣਦਾ ਹੈ ਕਈ। ਪੜ੍ਹਨ ਨੂੰ ਅਸੀਂ ਇੱਕ ਪੜ੍ਹਦੇ ਹਾਂ ਪਰ ਉਹਦਾ ਅਰਥ ਹੈ ਕਈ। ਮੈਂ ਸਿਰਫ ਇੱਕੋ ਬੇਨਤੀ ਕਰ ਰਿਹਾ ਕਿ ਜਦੋਂ ਜਗਤ ਗੁਰੂ ਬਾਬਾ ਧੰਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਪਹਿਲੀ ਵਾਰੀ ਇੱਕ ਲਿਖਿਆ, ਉੱਥੇ ਈੜੀ ਨੂੰ ਸਿਹਾਰੀ ਵਾਲਾ ਇੱਕ ਨਹੀਂ ਲਿਖਿਆ। ਆਪਾਂ ਸਾਰਿਆਂ ਨੇ ਇੱਕ ਓਂਕਾਰ ਦੇ ਦਰਸ਼ਨ ਕੀਤੇ ਹੈ, ਗਣਿਤ ਵਾਲਾ ਇੱਕ ਲਿਖਿਆ। ਇਹ ਇੰਨਾ ਇੰਪੋਰਟੈਂਟ ਨੁਕਤਾ ਹੈ ਕਿ ਜੇ ਸਾਨੂੰ ਇਹ ਗੱਲ ਚੰਗੀ ਤਰ੍ਹਾਂ ਦ੍ਰਿੜ ਹੋ ਗਈ, ਪੂਰੀ ਜ਼ਿੰਦਗੀ ਦੇ ਵਿੱਚ ਸਾਨੂੰ ਕੋਈ ਵੀ ਵਿਅਕਤੀ ਧਰਮ ਦੇ ਨਾਂ 'ਤੇ ਗੁੰਮਰਾਹ ਨਹੀਂ ਕਰ ਸਕਦਾ। ਜਿਹੜਾ ਪਹਿਲੀ ਵਾਰੀ ਪਾਤਸ਼ਾਹ ਨੇ ਇੱਕ ਲਿਖਿਆ ਉਹ ਗਣਿਤ ਦਾ ਲਿਖਿਆ, ਹਾਲਾਂਕਿ ਬਾਣੀ 'ਚ ਉਹ ਵਾਰ ਵਾਰ ਈੜੀ ਨੂੰ ਸਿਹਾਰੀ ਵਾਲੇ ਇੱਕ ਦੀ ਵਰਤੋਂ ਕਰਦੇ ਆ। ਸਭਨਾ ਜੀਆਂ ਕਾ, ਸਾਰਿਆਂ ਨੂੰ ਹਾਂਜੀ ਬੋਲੋਗੇ, ਸਭਨਾ ਜੀਆਂ ਕਾ, ਇੱਕ ਦਾ ਤਾਂ ਈੜੀ ਨੂੰ ਸਿਹਾਰੀ ਵਾਲਾ ਇੱਕ ਹੈ, ਪਰ ਪਹਿਲੀ ਵਾਰੀ ਪਾਤਸ਼ਾਹ ਨੇ ਗਣਿਤ ਦਾ ਇੱਕ ਹੀ ਕਿਉਂ ਲਿਖਿਆ? ਗੁਰੂ ਸਮਰੱਥ ਹੈ, ਗੁਰੂ ਅਗਮ ਅਗੋਚਰ ਹੈ। ਆਪਾਂ ਸਿਧਾਂਤਕ ਨੁਕਤੇ ਨੂੰ ਸੌਖੇ ਸ਼ਬਦਾਂ ਵਿੱਚ ਸਮਝਣ ਦਾ ਯਤਨ ਕਰ ਰਹੇ। ਗੁਰੂ ਸਵਾਰਿਓ, ਅਜੋਕੇ ਸਮੇਂ ਦੇ ਵਿੱਚ ਅਸੀਂ ਵੇਖਦੇ ਹਾਂ ਕਿ ਕਈ ਵਾਰ ਕੋਈ ਵੀ ਵਿਅਕਤੀ ਜਿਸ ਥਾਂ 'ਤੇ ਰਹਿੰਦਾ ਜਾਂ ਆਪਣੇ ਨਾਮ ਦੇ ਵੀ ਨਾ ਉਹ ਇੱਕ ਇੱਕ ਅੱਖਰ ਦੇ ਤੋੜ ਤੋੜ ਕੇ ਅਰਥ ਕਰਦਾ। ਅੱਜ ਕੱਲ੍ਹ ਇੰਗਲਿਸ਼ ਜ਼ਿਆਦਾ ਪ੍ਰਚਲਿਤ ਹੈ, ਤੁਸੀਂ ਵੇਖਿਆ ਹੁਣ ਆਮ ਵੀ ਪੀ ਲਿਖ ਕੇ, ਜੇ ਪੰਜਾਬ ਹੈ ਨਾ, ਪੀ ਲਿਖ ਕੇ ਉਹਦਾ ਵੱਖਰਾ ਅਰਥ ਕੱਢਿਆ ਜਾਂਦਾ, ਜ਼ੂ ਲਿਖ ਕੇ ਵੱਖਰਾ, ਐਨ ਤੋਂ ਵੱਖਰਾ। ਇਹ ਆਮ ਪ੍ਰਚਲਿਤ ਜੀ ਗੱਲ ਹੈ। ਇੱਦਾਂ ਹੀ ਲੋਕ ਆਪਣੇ ਨਾਮ ਨਾਲ ਵੀ ਕਰਦੇ ਹੈ, ਜੇ ਮੇਰਾ ਨਾਂ ਹਰਜਿੰਦਰ ਸਿੰਘ ਹੈ ਤਾਂ ਮੈਂ ਐਚ ਲਿਖੂੰਗਾ, ਉਹਦਾ ਕੋਈ ਹੋਰ ਸੋਹਣਾ ਜਿਹਾ ਅਰਥ ਕੱਢੂੰਗਾ, ਇਹ ਇਹਦਾ ਵੱਖਰਾ। ਸਮਝ ਰਹੇ ਹੋ ਆਪ ਜੀ ਮੈਂ ਜੋ ਕਹਿ ਰਹੇ? ਇਹ ਜਿਹੜਾ ਟ੍ਰੈਂਡ ਹੈ ਇਹ ਅੱਜ ਦੀ ਗੱਲ ਨਹੀਂ, ਇਹ ਬੜੀ ਪੁਰਾਣੀ ਗੱਲ ਹੈ। ਫਰਕ ਸਿਰਫ ਇੰਨਾ ਪਿਆ ਕਿ ਅੱਜ ਇੰਗਲਿਸ਼ ਪ੍ਰਚਲਿਤ ਹੈ, ਇੰਗਲਿਸ਼ ਨਾਲ ਅਸੀਂ ਇੱਦਾਂ ਕਰਦੇ ਹਾਂ। ਭਾਸ਼ਾ ਦੇ ਜਿਹੜੇ ਵਿਗਿਆਨੀ ਨੇ ਉਹ ਇਹਨੂੰ ਭਾਸ਼ਾ ਦੀ ਅਮੀਰੀ ਦੱਸਦੇ ਆ। ਇੱਕ ਸ਼ਬਦ ਨੂੰ ਤੋੜ ਤੋੜ ਕੇ ਉਹਦੇ ਕਈ ਕਈ ਅਰਥ ਕੀਤੇ ਜਾਂਦੇ ਰਹੇ ਆ, ਅੱਜ ਵੀ ਕੀਤੇ ਜਾਂਦੇ। ਹੁਣ ਸਤਿਗੁਰੂ ਨਾਨਕ ਮਹਾਰਾਜ ਸਮਰੱਥ ਨੇ, ਪਾਤਸ਼ਾਹ ਜਾਣਦੇ ਹੈ ਸਾਰੇ ਹਾਲਾਤਾਂ ਨੂੰ, ਗੁਰੂ ਨਾਨਕ ਸਾਹਿਬ ਮਹਾਰਾਜ ਜੇ ਈੜੀ ਨੂੰ ਸਿਹਾਰੀ ਵਾਲਾ ਇੱਕ ਲਿਖਦੇ, ਜਿਹੜੀ ਸਾਡੀ ਕੌਮ ਦੀ ਹਾਲਤ ਹੈ, ਜੋ ਕੁਛ ਅਜੇ ਤੱਕ ਵੀ ਵਾਪਰਿਆ ਹੈ, ਵੱਖ ਵੱਖ ਸਟੀਕ ਨੂੰ ਪੜ੍ਹਨ ਤੋਂ ਬਾਅਦ ਪਤਾ ਲੱਗਦਾ, ਤਾਂ ਮੈਂ ਇਹ ਗੱਲ ਦਾਅਵੇ ਨਾਲ ਕਹਿ ਰਿਹਾ ਕਿ ਈੜੀ ਨੂੰ ਲੱਗੀ ਹੋਈ ਸਿਹਾਰੀ ਨੂੰ ਨਾ ਸਾਡੇ ਬੰਦਿਆਂ ਨੇ ਕਿਸੇ ਦੇਵੀ ਦਾ ਪ੍ਰਤੀਕ ਦੱਸਣਾ ਸੀ। ਉਹ ਈੜੀ ਦਾ ਇੱਕ ਵੱਖਰਾ ਅਰਥ ਕੱਢਣਾ ਸੀ, ਕੱਕੇ ਦਾ ਵੱਖਰਾ, ਕਿਉਂਕਿ ਸ਼ਬਦ ਨੂੰ ਤੋੜ ਤੋੜ ਕੇ ਅਰਥ ਕੱਢੇ ਜਾਂਦੇ ਰਹੇ। ਸਤਿਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਜਿਹੜਾ ਪਹਿਲੀ ਵਾਰੀ ਇੱਕ ਲਿਖਿਆ ਉਹ ਗਣਿਤ ਦਾ ਲਿਖ ਦਿੱਤਾ, ਜਿਹਨੂੰ ਕੱਟਿਆ ਵੱਢਿਆ ਤਰੋੜਿਆ ਮਰੋੜਿਆ ਨਹੀਂ ਜਾ ਸਕਦਾ। ਪਰਮਾਤਮਾ ਇੱਕ ਹੈ, ਗਣਿਤ ਦਾ ਇੱਕ ਲਿਖਿਆ। ਔਰ ਧਿਆਨ ਰੱਖਣਾ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਭਾਵੇਂ ਕੋਈ ਵੀ ਸ਼ਬਦ ਵਿਚਾਰਿਆ ਜਾਂਦਾ ਹੋਵੇ, ਉਹ ਹਮੇਸ਼ਾ ਇਸ ਇੱਕ ਨੂੰ ਆਪਣੀ ਸੁਰਤ ਵਿੱਚ ਟਿਕਾ ਕੇ ਹੀ ਵਿਚਾਰਿਆ ਜਾ ਸਕਦਾ। ਅਕਸਰ ਉਹ ਸੱਜਣ ਭੁਲੇਖੇ ਵਿੱਚ ਜਾਂ ਕੋਈ ਸਾਜਿਸ਼ ਅਧੀਨ ਗੁਰਬਾਣੀ ਦਾ ਅਨਰਥ ਕਰਦੇ ਹੈ,
ਜਦੋਂ ਉਹ ਇਸ ਇੱਕ ਨੂੰ ਭੁੱਲ ਕੇ ਗੁਰਬਾਣੀ ਦੇ ਅਰਥ ਸ਼ੁਰੂ ਕਰ ਦਿੰਦੇ ਆ। ਇਹ ਜਿਹੜਾ ਗਣਿਤ ਵਾਲਾ ਇੱਕ ਗੁਰੂ ਸਾਹਿਬ ਨੇ ਲਿਖਿਆ ਕਿ ਪਰਮਾਤਮਾ ਇੱਕ ਹੈ, ਅਜੇ ਅਗਲੀ ਗੱਲ ਆਪਾਂ ਨਹੀਂ ਕਰਾਂਗੇ ਅੱਜ, ਪੂਰਾ ਗੁਰੂ ਗ੍ਰੰਥ ਸਾਹਿਬ ਇਸ ਇੱਕ ਦੇ ਆਲੇ ਦੁਆਲੇ ਘੁੰਮਦਾ। ਆਪਾਂ ਸਾਰੇ ਗੁਰੂ ਜੀ ਨੂੰ ਪਿਆਰ ਕਰਨ ਵਾਲੇ ਬੈਠੇ ਹਾਂ, ਤੁਸੀਂ ਵੱਖ ਵੱਖ ਕਮਿਊਨਿਟੀਜ਼ ਦੇ ਵਿੱਚ ਵਿਚਰਦੇ ਹੋ। ਮੰਨ ਲਓ ਸਾਨੂੰ ਕੋਈ ਸਵਾਲ ਕਰੇ ਕਿ ਤੁਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਇੰਨਾ ਪਿਆਰ ਸਤਿਕਾਰ ਦਿੰਦੇ ਹੋ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹੋ ਜਿਹਾ ਕੀ ਲਿਖਿਆ ਹੋਇਆ? ਵੈਸੇ ਤਾਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਸਾਡੇ ਹਰ ਇੱਕ ਸਵਾਲ ਦਾ ਜਵਾਬ ਦਿੰਦੇ ਹੈ। ਇਹ ਗੱਲ ਵੱਖਰੀ ਹੈ ਕਿ ਕਈ ਵਾਰ ਉਸ ਸਰਬੱਗ ਦੀ ਗੱਲ ਇਸ ਅਲਪੱਗ ਨੂੰ ਪਤਾ ਵੀ ਨਾ ਲੱਗੇ, ਪਰ ਹਰ ਸਵਾਲ ਦਾ ਜਵਾਬ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਿਆ। ਫਿਰ ਵੀ ਮੋਟੇ ਰੂਪ ਵਿੱਚ ਜੇ ਸਮਝਣਾ ਹੋਵੇ ਤਾਂ ਸਾਰੇ ਭੈਣ ਭਰਾ ਇਹ ਯਾਦ ਕਰਕੇ ਲੈ ਜਿਓ ਚਾਰ ਗੱਲਾਂ। ਗੁਰੂ ਗ੍ਰੰਥ ਸਾਹਿਬ 'ਚ ਕੀ ਲਿਖਿਆ? ਪਹਿਲਾ, ਇੱਕ ਦੀ ਵਿਆਖਿਆ ਕਰਦੇ ਨੇ ਗੁਰੂ ਗ੍ਰੰਥ ਸਾਹਿਬ। ਦੂਜਾ, ਇੱਕ ਵਿੱਚ ਇੱਕਮਿਕ ਹੋਣ ਦਾ ਢੰਗ, ਤਰੀਕਾ, ਮੈਥਡ ਦੱਸਦੇ ਨੇ ਗੁਰੂ ਗ੍ਰੰਥ ਸਾਹਿਬ। ਤੀਜਾ, ਇੱਕ ਵਿੱਚ ਇੱਕਮਿਕ ਹੋਏ ਸੱਤ ਪੁਰਸ਼ਾਂ ਦੀ ਵਡਿਆਈ ਕਰਦੇ ਨੇ ਗੁਰੂ ਗ੍ਰੰਥ ਸਾਹਿਬ। ਚੌਥਾ, ਇੱਕ ਵਿੱਚ ਇੱਕਮਿਕ ਹੋਣ ਦੀ ਥਾਂ 'ਤੇ ਕੂੜ ਨਾਲ ਮੁਹੱਬਤ ਬਣਾ ਕੇ ਆਪਣੀ ਜ਼ਿੰਦਗੀ ਬਰਬਾਦ ਕਰਨ ਵਾਲਿਆਂ ਦੀ ਭੈੜੀ ਹਾਲਤ ਬਿਆਨਦੇ ਹੈ ਗੁਰੂ ਗ੍ਰੰਥ ਸਾਹਿਬ। ਇੱਕ ਵਾਰ ਫਿਰ ਤੋਂ ਨੋਟ ਕਰਿਓ, ਭਾਵੇਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਕੋਈ ਵੀ ਸ਼ਬਦ ਪੜ੍ਹੋ, ਉਹਦੇ ਵਿੱਚੋਂ ਤੁਹਾਨੂੰ ਇਹ ਚਾਰ ਨੁਕਤੇ ਲੱਭਣਗੇ। ਇੱਕ ਦੀ ਵਿਆਖਿਆ, ਇੱਕ 'ਚ ਅਭੇਦ ਕਿਵੇਂ ਹੋਣਾ, ਉਹਦੇ ਵਿੱਚ ਸਮਾਉਣਾ ਕਿਵੇਂ ਹੈ। ਇੱਕ ਵਿੱਚ ਅਭੇਦ ਹੋਇਆਂ ਦੀ ਵਡਿਆਈ ਉਹ ਇਸ ਲਈ ਕੀਤੀ ਗਈ ਹੈ ਕਿ ਜਦੋਂ ਕੋਈ ਉਹ ਬਾਣੀ ਪੜ੍ਹੂਗਾ ਉਹਦੇ ਅੰਦਰ ਵੀ ਉਤਸ਼ਾਹ ਪੈਦਾ ਹੋਊਗਾ, ਪ੍ਰੇਰਣਾ ਮਿਲੇਗੀ ਕਿ ਮੈਂ ਵੀ ਉਹਦੇ ਵਿੱਚ ਅਭੇਦ ਹੋਣਾ। ਜਿਹੜੇ ਇੱਕ ਤੋਂ ਖੁੰਝ ਗਏ ਉਹਨਾਂ ਦੀ ਭੈੜੀ ਹਾਲਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਇਸ ਕਰਕੇ ਬਿਆਨੀ ਹੈ ਕਿ ਜਦੋਂ ਕੋਈ ਬਾਣੀ ਪੜ੍ਹ ਰਿਹਾ ਹੋਊਗਾ ਉਹਨੂੰ ਲੱਗੂਗਾ ਕਿ ਮੈਂ ਨਾ ਕਿਤੇ ਖੁੰਝ ਕੇ ਰਹਿ ਜਾ ਐਵੇਂ, ਕਿਉਂਕਿ ਹਾਲਤ ਬਹੁਤ ਤਰਸਯੋਗ ਹੁੰਦੀ ਹੈ ਜਿਹੜੇ ਇੱਕ ਤੋਂ ਟੁੱਟਦੇ। ਤਾਂ ਪਿਆਰਿਓ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਜਿਹੜੀ ਇੱਕ ਤੋਂ ਆਰੰਭ ਹੁੰਦੀ ਹੈ, ਔਰ ਗੁਰਬਾਣੀ ਦਾ ਕੋਈ ਵੀ ਸ਼ਬਦ ਇਸ ਇੱਕ ਦੀ ਕਾਠ ਨਹੀਂ ਕਰਦਾ। ਪਰ ਕਈ ਵਾਰ ਅਸੀਂ ਜਦੋਂ ਉਪਰੋਂ ਉਪਰੋਂ ਬਾਣੀ ਪੜ੍ਹਦੇ ਹਾਂ ਨਾ, ਬਹੁਤ ਸਾਰੇ ਭੈਣ ਭਰਾਵਾਂ ਨੂੰ ਭੁਲੇਖਾ ਵੀ ਲੱਗਦਾ। ਮੈਂ ਸਿਰਫ ਇੱਕੋ ਹੀ ਉਦਾਹਰਣ ਦੇ ਕੇ ਸਮਾਪਤੀ ਕਰ ਦਿੰਦਾ। ਇੱਕ, ਗੁਰੂ ਜੀ ਨੇ ਕਹਿਤਾ ਰੱਬ ਇੱਕ ਹੈ, ਉਹਨੂੰ ਵਾਰ ਵਾਰ ਦ੍ਰਿੜ ਕਰਵਾਇਆ ਨਾ, ਸਭਨਾ ਜੀਆਂ ਕਾ ਇੱਕ ਦਾਤਾ, ਹਰ ਇੱਕੋ ਦਾਤਾ ਸੇਵੀ ਹੈ, ਹਰ ਇੱਕ ਧਿਆਈ ਹੈ, ਹਰ ਇੱਕੋ ਦਾਤਾ ਮੰਗੀ ਹੈ ਮਨ ਚਿੰਦਿਆ ਪਾਈ ਹੈ, ਜੇ ਦੂਜੇ ਪਾਸੋਂ ਮੰਗੀ ਹੈ ਤਾਂ ਲਾਜ ਮਰਾਈ ਹੈ। ਵਾਰ ਵਾਰ ਕਰਵਾਇਆ ਦ੍ਰਿੜ, ਆਪਾਂ ਵਿਸਥਾਰ 'ਚ ਨਹੀਂ ਜਾ ਰਹੇ। ਹੁਣ ਕਈ ਵਾਰ ਜਦੋਂ ਅਸੀਂ ਜਿਵੇਂ ਆਪਾਂ ਅੰਮ੍ਰਿਤ ਵੇਲੇ ਜਪਜੀ ਸਾਹਿਬ ਦਾ ਪਾਠ ਕਰਦੇ ਹਾਂ, ਉੱਥੇ ਇੱਕ ਭੁਲੇਖਾ ਲੱਗਦਾ ਕਈ ਲੋਕਾਂ ਨੂੰ ਕਿ ਮਹਾਰਾਜ ਨੇ ਬਾਣੀ 'ਚ ਲਿਖਿਆ ਜੀ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਈ ਦੀਵਾਨ। ਇੱਕ ਜਨਮ ਦੇਣ ਵਾਲਾ, ਦੂਜਾ ਪਾਲਣ ਵਾਲਾ, ਤੀਜਾ ਮਾਰਨ ਵਾਲਾ, ਹੈ ਨਾ। ਜੇ ਆਪਾਂ ਉਪਰੋਂ ਉਪਰੋਂ ਬਾਣੀ ਪੜਾਂਗੇ ਨਾ, ਸਾਨੂੰ ਭੁਲੇਖਾ ਲੱਗਣਾ। ਗੁਰਬਾਣੀ ਦੇ ਵਿੱਚ ਸਿਰਫ ਇੱਕ ਦੀ ਗੱਲ ਹੈ ਤਾਂ ਅਸੀਂ ਉਸ ਗੱਲ ਨੂੰ ਭੁੱਲ ਕੇ ਇਹ ਪੜਾਂਗੇ ਕਿ ਜੀ ਇੱਕ ਸੰਸਾਰੀ, ਇੱਕ ਭੰਡਾਰੀ ਹੈ। ਬਾਣੀ ਤਾਂ ਸੱਚ ਹੈ, 100% ਸੱਚ ਹੈ, ਝੂਠ ਕੁਛ ਵੀ ਨਹੀਂ। ਪਰ ਇਹ ਬੇਨਤੀ ਹੈ ਕਿ ਗੁਰਬਾਣੀ ਦੇ ਵਿੱਚ ਕਿਤੇ ਵਿਰੋਧਾਭਾਸ ਨਹੀਂ ਹੈ। ਵਿਰੋਧਾਭਾਸ ਆਪ ਜੀ ਸਮਝ ਰਹੇ, ਇਹ ਨਹੀਂ ਹੈ ਕਿ ਗੁਰਬਾਣੀ 'ਚ ਇੱਕ ਨੁਕਤੇ ਨੂੰ ਲੈ ਕੇ ਕਿਤੇ ਕੁਛ ਲਿਖ ਦਿੱਤਾ, ਕਿਤੇ ਕੁਛ ਲਿਖ ਦਿੱਤਾ, ਇਸ ਤਰ੍ਹਾਂ ਨਹੀਂ। ਇਕਸਾਰਤ ਹੈ ਪੂਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਨਹੀਂ ਤਾਂ ਜੇ ਵਿਰੋਧਾਭਾਸ ਹੋਵੇ ਤਾਂ ਜਿਹਨੇ ਗੁਰਬਾਣੀ ਮੰਨਣੀ ਹੈ ਉਹ ਕਿਹੜਾ ਬਚਨ ਮੰਨੂਗਾ ਬਾਣੀ ਦਾ। ਇਸ ਲਈ ਜਦੋਂ ਅਸੀਂ ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ ਪੜ੍ਹਦੇ ਹਾਂ, ਉਹਨੂੰ ਥੋੜ੍ਹਾ ਜਿਹਾ ਸੌਖੇ ਸ਼ਬਦਾਂ 'ਚ ਸਮਝ ਲਈਏ ਅਤੇ ਪੂਰੀ ਬਾਣੀ ਇਸ ਤਰੀਕੇ ਨਾਲ ਸਮਝਣ ਦਾ ਯਤਨ ਕਰੀਏ। ਵੇਖੋ, ਜਿਵੇਂ ਗੁਰੂ ਸਵਾਰਿਓ, ਗੁਰੂ ਨਾਨਕ ਸਾਹਿਬ ਮਹਾਰਾਜ ਜਾਂ ਗੁਰੂ ਸਾਹਿਬਾਨ, ਭਗਤ ਸਾਹਿਬਾਨ ਕੀ ਕਰਦੇ ਹੈ, ਕਈ ਵਾਰ ਸਮਾਜ ਵਿੱਚ ਪ੍ਰਚਲਿਤ ਝੂਠਾਂ ਦਾ ਹਵਾਲਾ ਦਿੰਦੇ ਆ।
ਸਮਾਜ ਵਿੱਚ ਜਿਹੜੀ ਗੱਲ ਪ੍ਰਚਲਿਤ ਹੈ ਹੈ ਭਾਵੇਂ ਝੂਠ ਹੈ ਪਰ ਉਹ ਦੱਸਣੀ ਤਾਂ ਬੋਲ ਕੇ ਪਵੇਗੀ ਨਾ ਇੱਕ ਵਾਰੀ। ਜਿਵੇਂ ਤੁਸੀਂ ਸਾਰੇ ਪੜ੍ਹੇ ਲਿਖੇ ਭੈਣ ਭਰਾ ਬੈਠੇ ਹੋ, ਛੋਟੇ ਹੁੰਦਿਆਂ ਆਪਾਂ ਨੂੰ ਕਈ ਵਾਰ ਟੀਚਰ ਕੰਪੈਰੀਜ਼ਨ ਕਰਨ ਨੂੰ ਕਹਿੰਦਾ ਸੀ ਕਿ ਤੁਲਨਾ ਕਰੋ, ਇੱਕ ਪਾਸੇ ਲਿਖ ਲਿਆ ਸੰਜੀਵ ਵਸਤੂਆਂ ਕਾਪੀ ਦੇ, ਦੂਜੇ ਪਾਸੇ ਲਿਖ ਲਿਆ ਨਿਰਜੀਵ ਵਸਤੂਆਂ, ਵਿਚਕਾਰ ਲਾਈਨ ਲਾ ਲੈਣੀ ਹੈ ਨਾ, ਇੱਦਾਂ ਹੀ ਹੁੰਦਾ ਸੀ ਨਾ ਜੀ। ਬਿਲਕੁਲ ਐਵੇਂ ਸੌਖੇ ਸ਼ਬਦਾਂ 'ਚ ਸਮਝਣਾ ਹੋਵੇ, ਇੱਕ ਪਾਸੇ ਲਿਖ ਲਓ ਸਮਾਜ ਵਿੱਚ ਪ੍ਰਚਲਿਤ ਝੂਠ। ਸਮਾਜ ਵਿੱਚ ਪ੍ਰਚਲਿਤ ਝੂਠ ਕੀ ਸੀਗਾ ਕਿ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ। ਅਗਲੇ ਪਾਸੇ ਲਿਖ ਲਓ ਗੁਰੂ ਨਾਨਕ ਸਾਹਿਬ ਦਾ ਸੱਚ, ਉਹ ਕੀ ਹੈ? ਮਹਾਰਾਜ ਕਹਿੰਦੇ ਨੇ ਜਿਵ ਤਿਸ ਭਾਵੈ, ਬੋਲਿਓ ਜੀ ਸਾਰਿਆਂ ਨੂੰ ਯਾਦ ਹੈ, ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਨ। ਹੁਣ ਅਗਲੀ ਪੰਕਤੀ ਦੇ ਵਿੱਚ ਇਹਨਾਂ ਤਿੰਨਾਂ ਨੂੰ ਰੱਦ ਕਰ ਦਿੱਤਾ ਕਿ ਲੋਕ ਮੰਨਦੇ ਹਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ। ਗੁਰੂ ਸਾਹਿਬ ਕਹਿੰਦੇ ਪਰ ਗੱਲ ਇਹ ਹੈ ਕਿ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਨ, ਕੇਵਲ ਉਸ ਇੱਕ ਅਕਾਲ ਪੁਰਖ ਦਾ ਹੀ ਹੁਕਮ ਚੱਲਦਾ, ਜਿਵੇਂ ਉਹਨੂੰ ਪਾਉਂਦਾ ਉਵੇਂ ਚਲਾਉਂਦਾ ਉਹ ਕਿਸੇ ਹੋਰ ਨੂੰ ਜ਼ਿੰਮੇਵਾਰੀ ਨਹੀਂ ਦਿੰਦਾ। ਇਸ ਲਈ ਅਸੀਂ ਪੜ੍ਹਦੇ ਹਾਂ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ, ਨਾਨਕ ਤਿਸ ਵਲਿਹਾਰ ਨੇ ਜਲ ਥਲ ਮਹੀਅਲ ਸੋਏ। ਇਸ ਲਈ ਇੱਕ ਪਰਮਾਤਮਾ ਇੱਕ ਹੈ, ਇਹ ਏਡੀ ਅਹਿਮ ਗੱਲ ਹੈ। ਸਾਰਾ ਗੁਰੂ ਗ੍ਰੰਥ ਸਾਹਿਬ ਸਿਰਫ ਸਾਡੀ ਸੁਰਤ ਵਿੱਚ ਇਹੀ ਗੱਲ ਵਸਾਉਣੀ ਚਾਹੁੰਦੇ ਆ ਪਾਤਸ਼ਾਹ ਕਿ ਤੂੰ ਇੱਕ ਨਾਲ ਜੁੜ ਜਾ। ਜੇ ਇੱਕ ਨਾਲ ਨਹੀਂ ਜੁੜਦਾ ਤਾਂ ਤੇਰਾ ਮਾਨਸਿਕ ਤੌਰ 'ਤੇ ਆਤਮਿਕ ਤੌਰ 'ਤੇ ਬਹੁਤ ਵੱਡਾ ਨੁਕਸਾਨ ਹੋ ਜਾਣਾ ਹੈ। ਗੁਰੂ ਸਵਾਰਿਓ, ਅੱਜ ਆਪਾਂ ਗੁਰਦੁਆਰਾ ਸਾਹਿਬ 'ਚ ਮਹਾਰਾਜ ਦੀ ਹਜ਼ੂਰੀ 'ਚ ਬੈਠ ਕੇ ਇੱਕ ਦੀ ਗੱਲ ਕਰ ਰਹੇ ਹਾਂ ਨਾ, ਇਹ ਸੌਖਾ ਕੰਮ ਹੈ, ਔਖਾ ਨਹੀਂ ਹੈ। ਤੁਸੀਂ ਸਾਰੇ ਪਹਿਲਾਂ ਹੀ ਬਾਣੀ ਨਾਲ ਜੁੜੇ ਹੋਏ ਹੋ, ਮੈਂ ਬੈਠ ਕੇ ਇੱਕ ਓਂਕਾਰ ਦੀ ਗੱਲ ਸ਼ੁਰੂ ਕਰ ਲਈ, ਇੱਕ ਦੀ ਗੱਲ ਸ਼ੁਰੂ ਕਰ ਲਈ, ਪਰ ਥੋੜ੍ਹਾ ਜਿਹਾ ਅਹਿਸਾਸ ਕਰਿਓ ਕਿ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਿਹੜਾ ਇੱਕ ਦਾ ਹੁੱਕਾ ਦਿੱਤਾ ਨਾ, ਉੱਥੇ ਲੋਕ ਇੰਨੇ ਪਿਆਰ ਸਤਿਕਾਰ ਨਾਲ ਨਹੀਂ ਸੀ ਬੈਠੇ ਕਿ ਦੱਸੋ ਜੀ ਸਾਨੂੰ ਇੱਕ ਦੀ ਗੱਲ। ਲੋਕ ਤਾਂ ਉੱਥੇ ਬਹੁਦੇਵਵਾਦ ਦੀ ਪੂਜਾ ਕਰਨ ਆਏ ਸੀ ਜਾਂ ਹੋਰ ਆਪੋ ਆਪਣੇ ਪ੍ਰੋਗਰਾਮਾਂ 'ਤੇ ਆਏ ਹੁੰਦੇ ਸੀ। ਗੁਰੂ ਸਾਹਿਬ ਖੁਦ ਆਪ ਚੱਲ ਕੇ ਬਿਨਾਂ ਸੱਦੇ ਉੱਥੇ ਜਾਂਦੇ ਸੀ ਅਤੇ ਇੱਕ ਦਾ ਹੋਕਾ ਦਿੰਦੇ ਸੀ। ਤੁਸੀਂ ਦੱਸੋ ਹਰਿਦੁਆਰ ਦੇ ਵਿੱਚ ਪਾਂਡਿਆਂ ਨੇ ਗੁਰੂ ਨਾਨਕ ਸਾਹਿਬ ਨੂੰ ਸੱਦਾ ਪੱਤਰ ਥੋੜ੍ਹਾ ਭੇਜਿਆ ਸੀ ਕਿ ਆ ਕੇ ਸਾਨੂੰ ਗਿਆਨ ਦੇ ਦਿਓ, ਜਾਂ ਜਗਨਨਾਥ ਦੇ ਮੰਦਿਰ ਵਿੱਚ ਸਪੈਸ਼ਲ ਬੁਲਾਇਆ ਹੋਵੇ ਜੀ ਤੁਹਾਡਾ ਪ੍ਰੋਗਰਾਮ ਰੱਖਿਆ ਗਿਆ। ਗੁਰੂ ਸਾਹਿਬ ਬਿਨਾਂ ਸੱਦੇ ਜਾ ਕੇ ਇੱਕ ਦਾ ਹੋਕਾ ਦਿੰਦੇ, ਬੜਾ ਔਖਾ ਹੁੰਦਾ ਕੰਮ। ਲੋਕ ਕੁਛ ਹੋਰ ਬਹੁਦੇਵਵਾਦ ਨੂੰ ਪੂਜਣ ਆਏ ਹੋਏ ਨੇ, ਗੁਰੂ ਸਾਹਿਬ ਉੱਥੇ ਦੱਸ ਰਹੇ ਨੇ ਨਹੀਂ ਇੱਕ ਹੈ ਪਰਮਾਤਮਾ। ਇੱਕ ਨਾਲ ਜੁੜੇ ਹੋਏ ਵਿਅਕਤੀ ਦੀ ਜਾਨ ਇੰਨੀ ਸੌਖੀ ਹੁੰਦੀ ਆ ਨਾ। ਯੋਗ ਆਪਣਾ ਲਾਲਾ ਦੌਲਤ ਰਾਏ ਨੇ ਇੱਕ ਗੱਲ ਲਿਖੀ ਹੈ, ਉਹਨੇ ਕਿਸੇ ਹੋਰ ਐਂਗਲ ਤੋਂ ਪੂਰੀ ਕਿਤਾਬ ਲਿਖੀ ਪਰ ਉਹਦੇ 'ਚ ਇੱਕ ਪੁਆਇੰਟ ਜ਼ਰੂਰ ਇੰਪੋਰਟੈਂਟ ਹੈ। ਉਹ ਕਹਿੰਦਾ ਕਿ ਹਾਲਾਤ ਐਸੇ ਸੀ ਲੋਕਾਂ ਦੇ, ਜੇ ਇੱਕ ਪਰਿਵਾਰ ਦੇ 7 ਮੈਂਬਰ ਹੈ ਨਾ ਜੀ, ਉਹਨਾਂ ਦੇ ਭਗਵਾਨ ਵੀ 7 ਸੀਗੇ, ਇੱਕ ਕਿਸੇ ਨੂੰ ਪੂਜਦਾ ਸੀ, ਦੂਜਾ ਕਿਸੇ ਨੂੰ, ਤੀਜਾ ਕਿਸੇ ਨੂੰ, ਫਿਰ ਆਪਸ ਦੇ ਵਿੱਚ ਲੜਦੇ ਸੀ। ਉਹ ਕਹਿੰਦਾ ਸੀ ਮੇਰੇ ਵਾਲਾ ਭਗਵਾਨ ਤਕੜਾ, ਦੂਜਾ ਕਹਿੰਦਾ ਸੀ ਮੇਰੇ ਵਾਲਾ ਭਗਵਾਨ ਤਕੜਾ। ਇਹ ਆਰੀਆ ਸਮਾਜੀ ਬੰਦਾ ਲਿਖਦਾ ਕਿ ਤਿਲਕ ਦੇ ਸਾਈਜ਼ 'ਤੇ ਝਗੜਾ ਸੀ, ਮਾਲਾ ਦੇ ਮਣਕਿਆਂ 'ਤੇ ਲੜਾਈ ਸੀ ਵੀ ਕਿੰਨੇ ਮਣਕੇ ਦੀ ਮਾਲਾ ਫੇਰਨੀ, ਫਿਰ ਕਿਹੜੀ ਲੱਕੜੀ ਦੀ ਮਾਲਾ ਫੇਰਨੀ, ਇਹ 'ਤੇ ਵੀ ਕਲੇਸ਼ ਸੀਗਾ। ਬਹੁਤ ਲੰਮੀ ਚੌੜੀ ਗੱਲ ਕਰਦਾ ਹੋਇਆ ਆਖਰ ਉਹ ਕਹਿੰਦਾ, ਜਬ ਦੇਵਤਾਓ ਮੇਂ ਹੀ ਜੰਗ ਥੀ ਤੋ ਉਨਕੇ ਉਪਾਸ਼ਕੋ ਮੇਂ ਸੁਲਾਹ ਕਿਉਂ ਕਰ ਰਹਿ ਸਕਤੀ ਥੀ। ਤਾਂ ਗੁਰੂ ਸਾਹਿਬ ਨੇ ਸਾਨੂੰ ਇਹੋ ਜਿਹੇ ਹਾਲਾਤਾਂ 'ਚੋਂ ਕੱਢ ਕੇ, ਏਕੋ ਹੈ ਭਾਈ ਏਕੋ ਹੈ ਸਾਹਿਬ ਮੇਰਾ ਏਕੋ ਹੈ, ਉਸ ਇੱਕ ਨਾਲ ਜੋੜਿਆ। ਪਾਤਸ਼ਾਹ ਤਰਸ ਕਰਨ ਕਿ ਅਸੀਂ ਸਾਰੇ ਉਸ ਇੱਕ ਅਕਾਲ ਪੁਰਖ 'ਤੇ ਪੂਰਾ ਅਕੀਦਾ ਬਣਾ ਸਕੀਏ। ਸਿੱਖ ਦੀ ਸੁਰਤ ਅਤੇ ਸ਼ਬਦ ਦੇ ਵਿਚਕਾਰ ਜਿੰਨੀਆਂ ਦੀਵਾਰਾਂ ਖੜੀਆਂ ਹੋ ਰਹੀਆਂ ਨੇ ਉਹ ਸਾਰੀਆਂ ਦੀਵਾਰਾਂ ਟੁੱਟ ਸਕਣ, ਮਹਾਰਾਜ ਰਹਿਮਤ ਕਰਨ 'ਤੇ ਮੈਂ ਬੇਨਤੀ ਕਰਾਂਗਾ ਸਾਰੇ ਭੈਣ ਭਰਾਵਾਂ ਨੂੰ, ਕਿਉਂਕਿ ਕਰੀਬ ਇੱਕ ਵੀਕ ਇੱਥੇ ਹਾਜ਼ਰੀ ਹੈ ਕਥਾ ਦੀ, ਸ਼ਾਮ ਨੂੰ ਕਰੀਬ 6:15 ਤੋਂ 7 ਹੁੰਦੀ ਹੈ। ਅੰਮ੍ਰਿਤ ਵੇਲੇ ਤਾਂ ਭਾਈ ਸਾਹਿਬ ਹੋਰਾਂ ਨੇ, ਹੈੱਡ ਗ੍ਰੰਥੀ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਹੋਰਾਂ ਨੇ ਕਿਹਾ ਕਿ ਅੰਮ੍ਰਿਤ ਵੇਲੇ
ਸਾਡੀਆਂ ਮਾਵਾਂ ਭੈਣਾਂ ਜਿਹੜੀਆਂ ਪਹੁੰਚਦੀਆਂ ਜ਼ਰੂਰ ਥੋੜ੍ਹੀ ਜਿਹੀ ਗੱਲ ਤੁਸੀਂ ਕਰਿਓ ਜਿੰਨੇ ਕੁ ਸਮੇਂ ਮੁਤਾਬਕ। ਇਸ ਲਈ ਯਤਨ ਕੀਤਾ ਔਰ ਮੈਂ ਖਾਸ ਤੌਰ 'ਤੇ ਅੱਜ ਹੀ ਪਹਿਲੇ ਦਿਨ ਹੀ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਪ੍ਰਬੰਧਕ ਵੀਰ ਕਹਿ ਰਹੇ ਨੇ ਸ਼ਨੀਵਾਰ ਨੂੰ ਮਾਵਾਂ ਨੂੰ ਮੇਰੀਆਂ ਨੂੰ ਭੈਣਾਂ ਨੂੰ ਖਾਸ ਬੇਨਤੀ ਹੈ, ਇੱਕ ਖਾਸ ਪ੍ਰੋਗਰਾਮ ਰੱਖਿਆ ਸ਼ਾਮ ਕਰੀਬ 4 ਵਜੇ, ਉਹ ਬੜਾ ਇੰਪੋਰਟੈਂਟ ਪ੍ਰੋਗਰਾਮ ਹੈ ਜੀ। ਉਹ ਬਾਹਰਲੇ ਪਾਸੇ ਕਿਤੇ ਹਾਲ ਦੇ ਵਿੱਚ ਕੁਰਸੀਆਂ 'ਤੇ ਹੋਣਾ 2-2.5 ਘੰਟੇ ਦਾ, ਉਹ 'ਚ ਤੁਸੀਂ ਪਰਿਵਾਰਾਂ ਸਮੇਤ ਪਹੁੰਚਿਓ ਕਿਉਂਕਿ ਉਹ ਗੱਲ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਇਕੱਲੀ ਸੁਣਨ ਵਾਲੀ ਨਹੀਂ, ਤੁਸੀਂ ਪ੍ਰੈਕਟੀਕਲ ਕਰੋਗੇ। ਜਿਹੜਾ ਅਸੀਂ ਪੜ੍ਹਦੇ ਹਾਂ ਨਾ ਮਨ ਜੀਤ ਹੈ ਜਗ ਜੀਤ, ਕਿ ਮਾਇੰਡ ਦੀ ਪਾਵਰ ਕਿੰਨੀ ਜ਼ਿਆਦਾ ਹੈਗੀ ਹੈ, ਉਹਦਾ ਤੁਸੀਂ ਲਾਈਵ ਐਕਸਪੀਰੀਅੰਸ ਕਰੋਗੇ ਆਪਣੇ ਆਪ 'ਤੇ। ਉਹ ਸਪੈਸ਼ਲ ਵਰਕਸ਼ਾਪ ਸ਼ਨੀਵਾਰ ਨੂੰ ਰੱਖੀ ਹੋਈ ਹੈ ਕਿ ਅਸੀਂ ਗੁਰਬਾਣੀ ਦੇ ਆਸਰੇ, ਜਿਹੜੇ ਅੱਜ ਘਰ ਘਰ ਇੱਥੇ ਮੈਂਟਲ ਹੈਲਥ ਦਾ ਇਸ਼ੂ ਬਣਿਆ ਹੋਇਆ ਨਾ UK ਦੇ ਵਿੱਚ, ਸਰਕਾਰੀ ਅੰਕੜੇ ਕਹਿੰਦੇ ਆ ਕਿ ਹਰ 4th ਬੰਦਾ ਡਿਪਰੈਸ਼ਨ ਦੇ ਵਿੱਚ ਹੈ, ਐਂਜਾਇਟੀ, ਫੀਅਰ, ਫੋਵੀਆ, ਟਰੋਮਾ, ਸਟ੍ਰੈਸ, ਡਿਪਰੈਸ਼ਨ ਜਾਂ ਹੋਰ ਜਿਹੜੀਆਂ ਪ੍ਰੋਬਲਮ, ਜੋ ਓਵਰ ਥਿੰਕਿੰਗ ਹੈਗਾ, ਨੀਂਦ ਨੂੰ ਸਾਰੀ ਸਾਰੀ ਰਾਤ ਬੰਦੇ ਉਡੀਕ ਰਹੇ ਹੈ। ਤੁਸੀਂ ਬਿਨਾਂ ਕਿਸੇ ਮੈਡੀਸਨ ਤੋਂ, ਸਿਰਫ ਕੁਰਬਾਣੀ ਦੇ ਓਟ ਆਸਰੇ ਇਹਨਾਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ। ਇਹ ਗੱਲ ਮੈਂ ਪੂਰੇ ਤਜਰਬੇ ਦੇ ਆਧਾਰ 'ਤੇ ਕਹਿ ਰਿਹਾ। ਬਹੁਤ ਸਾਰੇ ਸੈਸ਼ਨ ਇੱਥੇ ਹੋ ਵੀ ਚੁੱਕੇ ਹੈ ਬਰਮਿੰਘਮ ਦੇ ਵਿੱਚ, ਹੋਰ ਪਾਸੇ, ਅਤੇ ਇੱਥੇ ਵੀ ਆਪਾਂ ਸ਼ਨੀਵਾਰ ਨੂੰ ਯਤਨ ਕਰਨਾ। ਔਰ ਤੁਸੀਂ YouTube 'ਤੇ ਜਾ ਕੇ ਨਾ, ਜਦੋਂ ਤੁਹਾਨੂੰ ਸਮਾਂ ਮਿਲਿਆ ਵੀ ਮੈਂ ਕੀ ਗੱਲ ਕਰ ਰਿਹਾ, ਤੁਸੀਂ ਉੱਥੇ ਥੋੜ੍ਹਾ ਭਰ ਸਕਦੇ ਹਾਂ, ਤੁਹਾਡੇ ਧਿਆਨ 'ਚ ਆਜੂਗਾ ਵੀ ਹੈ ਮਾਇੰਡ ਦੀ ਇੰਨੀ ਪਾਵਰ ਹੈ। ਉਹੀ ਤਕਨੀਕਾਂ ਵਰਤ ਕੇ ਪੰਜਾਬ ਦੇ ਵਿੱਚ ਲੋਕ ਸਾਡੇ ਭੈਣ ਭਰਾਵਾਂ ਦਾ ਧਰਮ ਪਰਿਵਰਤਨ ਕਰਵਾ ਰਹੇ। ਪਰ ਜਦੋਂ ਸਾਡੇ ਭੈਣ ਭਾਈਆਂ ਨੂੰ, ਸਭ ਨੂੰ ਪਤਾ ਹੋਊਗਾ ਕਿ ਇੱਕ ਸਾਇੰਸ ਹੈ, ਦੁਨਿਆਵੀ ਤਕਨੀਕ ਹੈ, ਇਹਨੂੰ ਪੋਜ਼ਿਟਿਵ ਤਰੀਕੇ ਨਾਲ ਵਰਤਿਆ ਜਾ ਸਕਦਾ, ਅਸੀਂ ਫਿਰ ਕਿਸੇ ਭੁਲੇਖੇ ਵਿੱਚ ਨਹੀਂ ਰਹਾਂਗੇ। ਸੋ ਸਾਰੇ ਭੈਣ ਭਰਾਵਾਂ ਦਾ ਸਭ ਦਾ ਧੰਨਵਾਦ, ਗੁਰੂ ਜੀ ਦਾ ਕੋਟਨ ਕੋਟ ਸ਼ੁਕਰ, ਭੁੱਲਾਂ ਚੁੱਕਾਂ ਲਈ ਮਾਫ਼ੀ। ਕੱਲ੍ਹ ਨੂੰ ਆਪਾਂ 10-15 ਮਿੰਟ ਸਵੇਰੇ ਓਂਕਾਰ ਅਗਲੀ ਗੱਲ ਇੱਥੋਂ ਹੀ ਸ਼ੁਰੂ ਕਰਾਂਗੇ, ਕਿਉਂਕਿ ਮੂਲ ਮੰਤਰ ਸਾਡਾ ਵੇਸ ਹੈ, ਅਰਥ ਸਾਨੂੰ ਪਤਾ ਹੁੰਦੇ ਨੇ। ਜਿੰਨਾ ਸਮਾਂ ਉਹ ਸਾਨੂੰ ਚੰਗੀ ਤਰ੍ਹਾਂ ਦ੍ਰਿੜ ਨਹੀਂ ਹੁੰਦਾ, ਉਹਨਾਂ ਸਮਾਂ ਗੱਲ ਅੱਗੇ ਨਹੀਂ ਚੱਲਦੀ। ਫਤਿਹ ਪ੍ਰਵਾਨੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਧੂੜ ਗਿਰਤਵਾ ਮਹੱਲਾ ਪਹਿਲਾ।
1: ਸ਼ਾਮ ਕੈ ਸਤੰਬਰ ਸੁਆਮੀ ਸਚ ਮਿਆਸੇ ਸਾਚ ਰਹੇ ਸਭ ਕੋ ਸੱਚ ਸੰਭਾ।

ਪੁਸਤਕ ਸੰਧਿਆ ਬਾਦੰਗ ਸਿਲ ਪੂਜ ਸਭਗਲ ਸਮਾਦੰਗ ਮੁਖ ਝੂਠ ਬੇਬੁਖਣ ਸਾਰੰਗ ਤ੍ਰੈਪਾਲ ਦੇ ਹਾਲ ਬੇਚਾਰੰਗ ਗਲਮਾਲਾ ਤਿਲਕ ਲਲਾਟੰਗ ਦੋ ਧੋਤੀ ਬਸਤਰਕ ਪਾਟੰਗ ਜੇ ਜਾਣਸ ਬ੍ਰਹਮੰ ਕਰਮੰਗ ਸਭ ਫੂਕਣ ਦੇ ਚੋ ਕਰਮੰਗ ਕਹੋ ਨਾਨਕ ਨੇ ਚੋ ਧਿਆਵੈ ਮਿਣ ਸਤਿਗੁਰ ਵਾਟ ਨ ਪਾਵੈ ਪੌੜੀ ਕੱਪੜ ਰੂਪ ਸੁਹਾਵਣਾ।

ਕੋਠੇ ਮੱਡੋ ਮਾੜੀਆਂ ਲੈ ਬੈਠੇ ਕਰ ਪਸਾਰਿਆ ਚੀਜ਼ ਕਰ ਮਨ ਪਾਮ ਦੇ ਹਰ ਪੂਜਨ ਨਾਹੀ ਆਇਆ ਕਰ ਫਰਮੈਸ ਖਾਇਆ ਵੇਖ ਮਿਲਤ ਮਰਨ ਸਾਰਿਆ ਦਰਿਆਈ ਜੋ ਬਣਾ ਰਿਹਾ।

ਜੋ ਸਹਿਜ ਸਵਸਥ ਵਾਲੀ ਹੈ ਕਿੱਦਾਂ ਮੈਂ ਆਪਣਾ ਸਾ ਕਾਲ ਪੁਰੀ ਕਰ ਲਈ ਹੈ ਮੰਦਾ ਮੂਲਾ ਕਿ ਚਾਹੀਦੇ ਮੇਰੇ ਨਾਲ ਨਹਾ ਲਈ ਹੈ ਜੋ ਸਹਿਜ ਨਾਲ ਹਰੀ ਤੇ ਮੇਰੇ ਪਾਸਾ ਢਾਲੀ ਹੈ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਹਰ ਜੀਓ।

ਜੇ ਮਾਰ ਕੇ ਕਹਿੰਦੇ ਜਾਏ ਨਾ ਕੋ ਸਾਰਕਾ ਨਾਮ ਆ ਸੰਤੋਸਾ ਜੈ ਪੈਣ ਡੈ ਮੈਂ ਅੰਧ ਗੁਬਾਰਾ ਹਰਕਾ ਨਾਮ ਸੰਘ ਵਿਜਾਰਾ ਜੈ ਪੰਤੇ ਦਾ ਕੋਨਾ ਸਿਆਨੂੰ ਹਰਕਾ ਨਾਮ ਤੇ ਨਾਲ ਪਛਾਣੂ ਜਾ ਮਾਂ ਪਿਆਂ ਤਪ ਦਬੋ ਘਾਮ ਤੇ ਹਰਕੇ ਨਾਮ ਕੀ ਤੂੰ ਮੂੰਹ ਪਰਸ਼ਾਮ ਜਹਾਂ ਤ੍ਰਿਖਾ ਮਨ ਤੁਜਿਆ ਕਰਕੈ ਤੇ ਨਾਨਕਰ ਅਰਮ੍ਰਿਤ ਬਰਖੈ ਪਲ ਜਨਾ ਕੀ ਬਰਤਨ ਨਾਮ ਸਮਝਣਾ ਕਿ ਮਨ ਬਿਸਰਾਮ ਹਰਕਾ ਨਾਮ ਦਾਸ ਕੀ ਓਟ ਹਰਕੇ ਨਾਮ ਰੇਜਨ ਕੋਟ ਹਰ ਜਸ ਕਰਤ ਸਭ ਦਿਨ ਰਾਤ ਹਰ ਪ੍ਰਸਾਦ ਕੁਮਾਤ ਹਰ ਜਨ ਕੈ ਨਾਮ ਨਿਧਾਨ ਪਾਰ ਬ੍ਰਹਮ ਜਨ ਕੀਨੋ ਦਾਨ ਮੰਤਾ ਰੰਗ ਰਤੇ ਰੰਗੇ ਕੈ ਨਾਨਕ ਜਨ ਕੈ ਬਿਰਤ ਭਵੇਖਿਆ ਹਰ ਕਾ ਨਾਮ ਜਨ ਕੋ ਮੁਕਤ ਜੁਗਤ ਹਰ ਨਾ ਹਰ ਕੈ ਨਾਮ ਜਨ ਕੋ ਤ੍ਰਿਪਤ ਭੋਤ ਹਰ ਕਾ ਨਾਮ ਜਨ ਕੈ ਰੂਪ ਰੰਗ ਨਾਮ ਜੁਗਤ ਕਾ ਪਰੇ ਨਾ ਭੰਗ ਹਰ ਕਾ ਨਾਮ ਜਨ ਕੀ ਵੜਿਆਰੀ ਕੈ ਹਰ ਕੇ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਪਤ ਕਸ਼ਨਾਏ ਬਿਯੋਗ ਜਨ ਰਤ ਹਰ ਨਾਮ ਕੀ ਸੇਵਾ ਨਾਨਕ ਪੂਜਾ ਹਰ ਹਰ ਦੇਵਾ ਹਰ ਹਰ ਜਨ ਕੈ ਮਾਲਕ ਜੀਨਾ ਹਰ ਧਨ ਜਨ ਕੋ ਵਾ ਪ੍ਰਭ ਜੀਨਾ ਹਰ ਹਰ ਜਨ ਕੈ ਓਟ ਸਤਾਣੀ ਹਰ ਪ੍ਰਤਾਪ ਜਨ ਅਵਰ ਨ ਜਾਣੀ ਓਤ ਬੋਤ ਜਨ ਹਰ ਰਸ ਰਾਤੇ ਸੁਨ ਸਮਾਧ ਨਾਮ ਰਸ ਮਾਤੇ ਆਠ ਪੈਰ ਜਨ ਹਰ ਹਰ ਜੈ ਪੈਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਕੇਤੇ ਤਰੇ ਪਾਰ ਜਾ ਤੇ ਹਰ ਕੋ ਨਾਮ ਕਾਮ ਧੇਨ ਹਰ ਹਰ ਗੁਣ ਗਾਮ ਸਭ ਦੇ ਉੱਤਮ ਹਰ ਕੀ ਕਥਾ ਨਾਮ ਸੁਣਤ ਦਰ ਦੁਗਲਤਾ ਨਾਮ ਕੀ ਮਹਿਮਾ ਸੰਤ ਰਿਧ ਵਸੈ ਸੰਤ ਪ੍ਰਤਾਪ ਦੁਰ ਸਭ ਨਸੈ ਸੰਤ ਕਾ ਸੰਗ ਵਡਭਾਗੀ ਪਾਈ ਹੈ।

ਆਪ ਗਿਆਨ ਸਭ ਧਿਆਨ ਖਟ ਸ਼ਾਸਤਰ ਸਿਮਰਤ ਵਿਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨ ਮੱਧੇ ਫਿਰਿਆ ਅਨਕ ਪ੍ਰਕਾਰ ਕੀਏ ਬਹੁ ਜਤਨਾ ਪੁੰਦਾ ਨਾ ਹੁਮੈ ਬਹੁ ਰਤਨਾ ਸਰੀਰ ਕਟਾਇਆ ਹੁਮੈ ਕਰ ਰਾਤੀ ਵਰਤਨੇਮ ਕਰੇ ਬਹੁ ਭਾਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ

ਅਗਨ ਮੈਂ ਉਤ ਪੁਰਾਨ ਕਣਕ ਸਾਹਿਬ ਹੈ ਵਰਭੂਮ ਦਾ ਅਨਿਲੀ ਕਰਮ ਕਰੈ ਬਹੁ ਵਾਸਨ ਜੈਨ ਮਾਰਗ ਸੰਜਮ ਸਾਧਨ ਨਿਮਖ ਨਿਮਕ ਸੀਰ ਕਟਾਵੈ ਤਉ ਵੀ ਹਉਮੈ ਮਹਿਲ ਨਾ ਜਾਵੈ ਹਰ ਕੇ ਨਾਮ ਸੰਸਰ ਕਿਸ਼ਨਾ ਹੈ ਨਾਨਕ ਗੁਰਮੁਖ ਨਾਮ ਜਪ ਜਗਤ ਪਾਏ ਮਨ ਕਾਮਨਾ ਤੀਰਥ ਦੇ ਛੁਟੈ ਗੁਰੂ ਗੁਮਾਨ ਨਾ ਮਨ ਤੇ ਹੁਟੈ ਸੋਚ ਕਰੇ ਦਿਨ ਸਾ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ ਇਸ ਦੇਈ ਕਬੋ ਸਾਧਨਾ ਕਰੈ ਮਨ ਤੇ ਕਬੂ ਨਾ ਬਿਖਿਆ ਟਰੈ ਜਲ ਧੋਵੈ ਬੋ ਦੇ ਨੀਤ ਸੁਦਕਾਂ ਏਕਾਚੀ ਭੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਤ ਬਹੁ ਮੂਚ

ਨਹੀਂ ਬੁੱਝੈ ਕੋਟ ਪਾਵ ਦਰਗੈ ਨਹੀਂ ਸਿਜੈ ਛੂਟ ਸੁਨਾਈ ਉਪਿਆਲ ਮੋਇ ਵਿਆਪੇ ਮਾਇਆ ਜਾਲ ਅਵਰ ਕਰਤੂ ਸਗਲੀ ਜਮਡਾਨੈ ਗੋਬਿੰਦ ਭਜਨ ਬੈਂਤਲ ਨਹੀਂ ਮਾਨੈ ਹਰ ਕਾ ਨਾਮ ਜਪ ਦੁਖ ਜਾਏ ਨਾਨਕ ਬੋਲੈ ਸਹਿ ਸੁਭਾਏ ਚਾਰ ਪਦਾਰਥ ਜੇ ਕੋ ਮੰਗੈ ਸਾਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਰਿਦੇ ਸਦਗਾਵੈ ਜੇ ਕੋ ਆਪਣੀ ਸੋਭਾ ਲੋਰੈ ਸਾਸੰਗ

ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਥਾਕੇ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾ ਸੰਗ ਜਾ ਕੈ ਮਿਟੇ ਅਭਿਮਾਨ ਆਪਸ ਕੋ ਜੋ ਜਾਣੈ ਨੀਚਾ ਸੋ ਉਗਣੀਆ ਸਭ ਤੇ ਉੱਚਾ ਜਾ ਕੈ ਮਨ ਹੋਇ ਸਗਲ ਗਿਰੀ ਨਾਰਾ ਨਾਮ ਤਿਨ ਘਟ ਘਟ ਚੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਪੇਖੇ ਸਗਲ ਸਿਸ਼ਟ ਸਾਜਨਾ ਸੂਖ ਦੂਖ ਜਨ ਸੰਦ੍ਰਿਸ਼ਟੇਤਾ ਨਾਨਕ ਪਾ ਪੁਣ ਨਹੀਂ ਲੇਪਾ ਨਿਰਤਨ ਕੋ ਤਨ ਤੇਰੋ ਨਾਉ ਨਿਥਾਵੇ ਕੋ ਨਾਉ ਤੇਰਾ ਥਾਉ ਨਿਮਾਣੇ ਕੋ ਪ੍ਰਭ ਤੇਰੋ ਮਾਣ ਸਗਲ ਕਟਾਕੋ ਦੇਵੋ ਦਾਨ ਕਰਨ ਕਰਾਵਣ ਹਾਰ ਸੁਆਮੀ ਸਗਲ ਕਟਾਕੈ ਅੰਤਰ ਜਾਮੀ ਆਪਣੀ ਗਤ ਮਿਤ ਜਾਨੋ ਆਪੇ ਆਪਣ ਸੰਗਾ ਪ੍ਰਭ ਰਾਤੇ ਤੁਮਰੀ ਉਸਤ ਤੁਮ ਤੇ ਹੋਏ ਨਾਨਕ ਅਵਰ ਨ ਜਾਨ ਸਿਕੋਏ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾਰ ਕਾ ਨਾਮ ਜਪੋ ਜੀਆ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸੁ ਰਸਨ ਬਖਾਨੀ

ਕੀਆ ਤਿਸ ਚੀਤ ਰੱਖ ਨਾਨਕ ਨਿਭਿ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪਰਾਨੀ ਕਵਣ ਮੂਲ ਤੇ ਕਵਣ ਦਿਸਟਾਨੀ ਜਿਨ ਤੂੰ ਸਾਜ ਸਵਾਰ ਸਿਗਾਰਿਆ ਗਰ ਬਗਨ ਮੈਂ ਜਿਨੇ ਉਭਾਰਿਆ ਬਾਰ ਬਿਵਸਥਾ ਤੁਝੇ ਪਿਆਰੇ ਦੂਧ ਭਰ ਜੋਬਨ ਭੋਜਨ ਸੁਖ ਸੂਦ ਬਿਰਧ ਪਿਆਉ ਪੁਰਸਾਖ ਸੈਨ ਮੁਖਿ ਪਿਆਉ ਬੈਠ ਖਾਉ ਦੈਨ ਇੰਦਰ ਗੁਣ ਗੁਣ ਕਛੂ ਨਾ ਬੂਝੈ ਬਖਸ਼ ਲਿਓ ਤਉ ਨਾਨਕ ਸੀਜੈ ਜੇ ਪ੍ਰਸਾਦ ਧਰ ਉੱਪਰ ਸੁਖ ਬਸੈ ਸੁਤ ਭਰਾਤ ਮੀਤ ਬੰਤਾ ਸੰਗਤ ਸਹਿਜੇ ਪ੍ਰਸਾਦ ਪੀ ਵੇ ਸੀਤਲ ਜਲਾ ਸੁਖਦਾਈ ਪਵਣ ਪਾਵੈ ਕਾ ਮੁਲਾ ਜੇ ਪ੍ਰਸਾਦ ਭੋਗੇ ਸਭ ਰਸਾ ਸਗਲ ਸਮੱਗਰੀ ਸੰਗ ਸਾਥ ਬਸਾ ਦੀਨੇ ਅਸਤ ਪਾਵ ਕਰ ਨਿਤ ਰਸਨਾ ਦੀਨੇ ਅਸਤ ਪਾਵ ਕਰ ਨਿਤ ਰਸਨਾ ਤਿਸੇ ਤਿਆਗ ਔਰ ਸੰਗ ਰਚਨਾ ਐਸੇ ਦੋਖ ਮੂੜੇ ਅੰਧ ਵਿਆਪੇ ਨਾਨਕ ਕਾੜ ਲਿਓ ਪ੍ਰਭ ਆਪੇ ਆਦਿ ਅੰਤ ਜੋ ਰਾਖਣ ਹਾਰ ਤੇ ਸਿਉ ਪ੍ਰੀਤ ਨਾ ਕਰਿਆ ਗਵਾਰ ਜਾਂ ਕਿਸੇ ਵਾ ਨਵ ਨਿਧ ਪਾਵੈ ਤਾਂ ਸਿਉ ਮੂੜਾ ਮੰਨੀ ਲਾਵੈ ਜੋ ਠਾਕੁਰ ਸਦ ਸਦਾ ਹਜੂਰੇ ਤਕ ਵੰਦਾ ਜਾਣ ਤੂਰੇ ਜਾ ਕੀ ਟਹਿਲ ਪਾਵੈ ਦਰਗੈ ਮਾਨੰਦ ਸਭ ਸਾਰੈ ਮੁਗਦ ਜਾਨ ਸਦਾ ਸਦਾ ਏ ਭੁੱਲਣ ਹਾਰ ਨਾਨਕ ਰਾਖਣ ਹਾਰ ਅਪਾਰ ਰਤਨ ਤਿਆਗ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ ਜੋ ਛੜਨਾ ਸੋ ਅਸਤਰ ਕਰ ਮਾਨੈ ਜੋ ਹੋਵਣ ਸੋ ਦੂਰ ਪਰਾਨੈ ਛੋਟ ਜਾਏ ਤਿਸਕਾ ਸਰਮ ਕਰੈ ਸੰਗ ਸਹਾਈ ਤਿਸ ਪਰ ਹਰੈ ਚੰਦਨ ਲੇਪ ਉਤਾਰੈ ਧੋਏ ਗਰਤਵ ਪ੍ਰੀਤ ਪਸਮ ਸੰਗ ਹੋਏ ਅੰਧਕੂਪ ਮੈਂ ਪਤਤ ਬਿਕਰਾਲ ਨਾਨਕ ਕਾਢ ਲਿਓ ਪ੍ਰਭ ਦਿਆਲ ਕਰਤੂਤ ਪਸੂ ਕੀ ਮਾਨਸ ਜਾਤ ਲੋਕ ਵਿਚਾਰਾ ਕਰੈ ਦਿਨ ਰਾਤ ਬਾਰ ਪੇਕ ਅੰਤਰ ਮਲ ਮਾਇਆ ਛਪਛਨਾਏ ਕਿਛ ਕਰੇ ਛਪਾਇਆ ਬਾਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੈ ਲੋਭ ਸਵਾਨ ਅੰਤਰ ਅਗਨ ਬਾਤਨ ਸਵਾਹਾ ਗਲ ਪਾਥਰ ਕੈਸੇ ਤਰੇ ਤਾ ਜਾ ਕੇ ਅੰਦਰ ਬਸੇ ਪ੍ਰਭਾਪ ਨਾਨਕ ਤੇਜਨ ਸਹਿ ਸਮਾਤ ਸੁਣ ਅੰਧਾ ਕੈਸੇ ਮਾਰਗ ਪਾਵੈ ਕਰਗੇ ਲਿਓ ਓੜ ਨਿਭਾਵੈ ਕਹਾਂ ਬੁਝਾਰਤ ਬੂਝੈ ਡੋਰਾ ਨਿਸਕਈਏ ਤੋ ਸਮਝੈ ਭੋਰਾ ਕਹਾਂ ਬਿਸਨ ਪਦ ਗਾਵੈ ਗੁੰਗ ਯਤਨ ਕਰੈ ਤੋ ਵੀ ਸਰਭੰਗ ਕੈ ਪਿੰਗਲ ਪਰਬਤ ਪਰ ਭਾਉਣ ਨਹੀਂ ਹੋ ਤੂੰ ਆਸ ਗਵਣ

ਦਸ ਵਸਤੂ ਲੈ ਪਾਛੇ ਪਾਵੇ, ਇੱਕ ਬਸਤ ਕਾਰਨ ਬੇ ਖੋਟ ਗਵਾਵੇ, ਇੱਕ ਬੀਨਾ ਦੇ ਦਸ ਬੀਹਰ ਲੈ ਥਾਉ, ਮੂੜਾ ਕੋ ਕਹਾਂ ਕਰੇ ਜਿਸ ਟਾਕਰ ਸਿਉ ਨਾਹੀ ਚਾਰਾ ਥਾ।

ਖਾਤ ਪੀਤ ਵਰਤੈ ਅਣਦ ਉਲਾਸ ਆਪਣੀ ਅਮਾਨ ਕਿਛ ਬਹੁਰ ਸਾਲੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤਾ ਪੀਖੋ ਵੈ ਬਹੁਰ ਉਸਕਾ ਵਿਸ਼ਵਾਸ ਨਾ ਹੋਵੇ ਜਿਸ ਕੀ ਬਸਤੇ ਸਾਗਿਆ ਰਾਖਿਆ ਪ੍ਰਭ ਕੀ ਆਗਿਆ ਮਾਨੈ ਮਤ ਹੈ ਉਸ ਤੇ ਚੌਗਣ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਅਨਕ ਪਾਂਦ ਮਾਇਆ ਕੇ ਹੀਤ ਸਰਪਰ ਹੋਤ ਜਾਨ ਅਨੇਤ ਸਰਪਰ ਹੋਵਤ ਜਾਨ ਅਨੇਤ ਬਿਰਕੀ ਸਾਇਆ ਸਿਉਂ ਰੰਗ ਲਾਵੈ ਉਹ ਬਿਨਸੈ ਉਹ ਮਨ ਪਛਤਾਵੈ ਜੋ ਦਿਸੈ ਸੋ ਚਾਲਣ ਹਾਰ ਲਪਟਣ ਤੇ ਅੰਧ ਅੰਧਾਰ ਬਟਾਬੂ ਸਿਓ ਜੋ ਲਾਵੈ ਨੇਹੇ ਤਾਕ ਵਾਤ ਨਾਵੈ ਕੇ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਪਲੇ ਲਾਈ ਮਿਥਿਆ ਤਨ ਧਨ ਕੁਟੰਬ ਸੁਭਾਇਆ ਮਿਥਿਆ ਉਮੈ ਮਮਤਾ ਮਾਇਆ ਮਿਥਿਆ ਰਾਜ ਉਬਣ ਧਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਤ ਅਸਥੀ ਅਸਵ ਬਸਤਰਾ ਮਿਥਿਆ ਰੰਗ ਸੰਗ ਮਾਇਆ ਭੇਕਸਤਾ ਮਿਥਿਆ ਧਰੋ ਮੋਹ ਅਭਿਮਾਨ ਮਿਥਿਆ ਪੁਰਸ ਉਪਰ ਕਰਤ ਗੁਮਾਨ ਅਸਤ੍ਰ ਭਗਤ ਸਾਧ ਕੀ ਸਰਣ ਨਾਨਕ ਜਪ ਜਪ ਜੀਵੈ ਹਰਿ ਕੈ ਚਰਣ ਮਿਥਿਆ ਸਰਵਣ ਪਰ ਨਿੰਦਾ ਸੁਣੈ ਮਿਥਿਆ ਸਪਰਦਰਭ ਕੋ ਹਿਰੈ ਮਿਥਿਆ ਨੇਤਰ ਪੇਖਤ ਪਰਤਰਿਆ ਰੂਪਾਦ ਮਿਥਿਆ ਰਸਨਾ ਭੋਜਨ ਅਨੁਸਵਾਦ ਮਿਥਿਆ ਚਰਨ ਪਰ ਬੇਕਾਰ ਕੁਤਾਵੈ ਮਿਥਿਆ ਮਨ ਪਰ ਲੋਭ ਲਭਾਵੈ ਮਿਥਿਆ ਧਨੀ ਪਰ ਉਪਕਾਰਾ ਮਿਥਿਆ ਬਾਸ ਲੇਤ ਬਿਕਾਰਾ ਸਾਜ ਬਿਨਾ ਕਿਹੋ ਵ ਸੁੱਚਾ ਬਿਰਤਾ ਨਾਮ ਬਿਨਾ ਤਨੇ ਅੰਧ ਮਿਥਿਆ ਤਨ ਨਹੀਂ ਪਰ ਉਪਕਾਰਾ ਮਿਥਿਆ ਬਾਸਲੇਤ ਪਿਕਾਰਾ ਬਿਨ ਬੁਜੇ ਮਿਥਿਆ ਸਭ ਭਏ ਸਫਲ ਦੇਹ ਨਾਨਕ ਹਰ ਹਰ ਨਾਮ ਲਏ ਬਿਰਤੀ ਸਾਖਤ ਕੀ ਯਾਰ ਜਾ ਸੱਚ ਬਿਨਾ ਨ ਕਹਿ ਹੋ ਸੁੱਚਾ ਬਿਰਥਾ ਨਾਮ ਬਿਨਾ ਤਨੇ ਅੰਧ ਮੁਖਾ ਵਤਾ ਕੈ ਦੁਰਗੰਧ ਬਿਨ ਸਿਮਰਨ ਦਿਨ ਰੈਣ ਬਿਰਥਾ ਬਿਹਾਏ ਮੇਘ ਬਿਨਾ ਜੋ ਖੇਤੀ ਜਾਏ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜਿਉਂ ਕਿਰਪਨ ਕੇ ਨਿਰਾਰਥ ਦਾਮ ਤਨ ਤਨ ਤੇ ਜੰਜੇ ਕਟ ਬਸਿਓ ਹਰਨਾਉ ਨਾਨਕ ਤਾਕੈ ਬਲ ਬਲ ਜਾਉ ਰਾਤ ਅਵਰ ਕਿਸ਼ ਅਵਰ ਕਮਾਵਤ ਮੰਨੀ ਪ੍ਰੀਤ ਮੁਖੋਂ ਗੰਢ ਲਾਵਤ ਜਾਨਣ ਹਰ ਪ੍ਰਭੂ ਪ੍ਰਵੀਨ ਬਾਰ ਭੇਖ ਨ ਕਾਹੂ ਭੀਨ ਅਵਰ ਉਪਦੇਸਾ ਆਪ ਨਾ ਕਰੈ ਆਵਤ ਜਾਵਤ ਜਨਮੈ ਮਰੈ ਜਿਸਕੇ ਅੰਤਰ ਬਸੈ ਨਿਰੰਕਾਰ ਤਿਸਕੀ ਸੀਖ ਤਰੈ ਸੰਸਾਰ ਜੋ ਤੁਮ ਭਾਨੇ ਤਿੰਨ ਪ੍ਰਭ ਜਾਤਾ ਨਾਨਕ ਕੁੰਜਨ ਚਰਨ ਪ੍ਰਾਤਾ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ ਆਪਣਾ ਕੀ ਆਪੇ ਮਨ ਆਪੇ ਆਪ ਆਪ ਕਰਤਨ ਬੇਰਾ ਕਿਸੇ ਦੂਰ ਜਨਾਵਤ ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ ਉਪਾਵ ਸਿਆਨਪ ਸਭ ਤੇ ਰਹਿਤ ਸਭ ਕਿਸ ਜਾਣੇ ਆਤਮ ਕੀ ਰਹਿਤ ਜਿਸ ਭਾਵ ਹੈ ਤਿਸ ਲੈ ਲੜ ਲਾਏ ਥਾਂ ਥਾਂ ਤਰਿਆ ਸਮਾਏ ਸੋ ਸੇਵ ਜਿਸ ਕਿਰਪਾ ਕਰੀ ਨਿਮਕ ਨਿਮਕ ਜਪ ਨਾਨਕ

ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜੇ ਪ੍ਰਸ਼ਾਦ ਸ਼ਕਤੀ ਅੰਮ੍ਰਿਤ ਖਾਏ ਤਿਸ ਠਾਕੁਰ ਕੋ ਰਖ ਮਨ ਮਾਏ ਜਿਸ ਜੇ ਪ੍ਰਸਾਦ ਸੁਗੰਧਨ ਤਨ ਲਾਵੈ ਤਿਸ ਕੋ ਸਿਮਤ ਪਰਮਗਤ ਪਾਵੈ ਜੇ ਪ੍ਰਸਾਦ ਬਸੈ ਸੁਖ ਮੰਦਰ ਤਿਸੇ ਧਿਆਇ ਸਦਾ ਮਨੇ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਅਠ ਪੈਰ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈ ਹੈ ਧਿਆਵਣ ਯੋਗ ਜੇ ਪ੍ਰਸਾਦ ਪਾਠ ਪਟੰਬਰ ਅੰਢਾਵੈ ਤਿਸੇ ਤਿਆਗ ਤਵਰ ਲੁਭਾਵੈ ਜੇ ਪ੍ਰਸਾਦ ਸੁਖ ਸੇ ਸੁਜੈ ਮਨ ਅਠ ਪੈਰ ਤਾ ਕਾ ਜਸ ਗਾ ਬੀਜਾ ਜੇ ਪ੍ਰਸਾਦ ਤੂੰ ਸਭ ਕੋ ਮਨ ਹੈ ਮੁਕਤਾ ਕੋ ਜਸ ਰਸਨ ਬਖਾਨਾ ਜੇ ਪ੍ਰਸਾਦ ਚਰੂ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪਤ ਦਰਗਹਿ ਮਾਨਕ ਪਾਵੈ ਨਾਨਕ ਪਾਸੇ ਤੀ ਕਰ ਜਾਵੈ ਜੇ ਪ੍ਰਸਾਦ ਰੂਹ ਕੰਚਨ ਦੇਹੀ ਲਿਵਲਾਵ ਸਰਾਮ ਸੁਨੇਹੀ ਜੇ ਪ੍ਰਸਾਦ ਤੇਰਾ ਉੱਲਾ ਰਹਿਤ ਮਨ ਸੁਖ ਪਾਵੈ ਹਰ ਹਰ ਜਸ ਕਹਿਤ ਜੇ ਪ੍ਰਸਾਦ ਤੇਰੇ ਸਗਲ ਸਿਦਰ ਢਾਕੇ ਮਨ ਸਰਨੀ ਪਰ ਠਾਕੁਰ ਪ੍ਰਭ ਤਾਕੈ ਜੇ ਪ੍ਰਸਾਦ ਤੁਝ ਕੋ ਨਾ ਪਹੁੰਚੈ ਮਨ ਸਾਧ ਸਾ ਸਿਮਰੋ ਪ੍ਰਭ ਉੱਚੇ ਜੇ ਪ੍ਰਸਾਦ ਪਾਏ ਦੁਰਲਭ ਦੇ ਨਾਨਕ ਤਾਂ ਕੀ ਭਗਤ ਕਰੇ ਜੇ ਪ੍ਰਸਾਦ ਆਭੂਖਣ ਪੈ ਰੀਜੈ ਮਨ ਤਿਸ ਸਿਮਰਤ ਕਿਉਂ ਆਲਸ ਕੀਜੈ ਜੇ ਪ੍ਰਸਾਦ ਅਸਵਸਥਾ ਸਵਾਰੀ ਮਨ ਤਿਸ ਕੋ ਪ੍ਰਭ ਮਨ ਤਿਸ ਪ੍ਰਭ ਕੋ ਕਬੂ ਨਾ ਬਿਸਾਰੀ ਜੇ ਪ੍ਰਸਾਦ ਅਸਵਹਸਤ ਅਸਵਾਰੀ ਮਨ ਤਿਸ ਪ੍ਰਭ ਕੋ ਕਬੂ ਨਾ ਬਿਸਾਰੀ ਜੇ ਪ੍ਰਸਾਦ ਬਾਗ ਮਿਲਖ ਤਨਾਰਾ ਪ੍ਰੇ ਪ੍ਰਭ ਆਪਣੇ ਮੰਨਾ ਜਿਨ ਤੇਰੀ ਮਨ ਬਣਤ ਬਣਾਈ ਉਠਤ ਬੈਠ ਸਾ ਤਿਸੈ ਧਿਆਈ ਤਿਸੈ ਧਿਆਏ ਜੋ ਇੱਕ ਲਖਿਆਈ ਆਉਂ ਨਾਨਕ ਤੇਰੀ ਰੱਖਿਆ ਜੇ ਪ੍ਰਸਾਦ ਕਰੈ ਪੁਨ ਦਾਨ ਮਨ ਆਠ ਪੈਰ ਕਰ ਤਿਸਕਾ ਧਿਆਨ ਜੇ ਪ੍ਰਸਾਦ ਉਚਾਰ ਵਿਵਹਾਰੀ ਤਿਸ ਪ੍ਰਭ ਕੋ ਸਾਸ ਚਿਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰ ਸਦਾ ਅਨੂਪ ਜੇ ਪ੍ਰਸਾਦ ਤੇਰੀ ਨੀਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਤ ਰਹਾ ਗੁਰਪ੍ਰਸਾਦ ਨਾਨਕ ਜਸ ਕਹਿ ਜੇ ਪ੍ਰਸਾਦ ਸੁਣੇ ਕਰਨਾਦ ਜੇ ਪ੍ਰਸਾਦ ਵੇਖਿਆ ਬਿਸਮਾਦ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿ ਜੇ ਬਸਨਾ ਜੇ ਪ੍ਰਸਾਦ ਅਸਕਰ ਚਲਾ ਜੇ ਪ੍ਰਸਾਦ ਸੰਪੂਰਨ ਭਲਾ ਜੇ ਪ੍ਰਸਾਦ ਪਰਮਗਤ ਪਾਵੈ ਜੇ ਪ੍ਰਸਾਦ ਸੁਖ ਸਹਿ ਸਹਿਜ ਸਮਾਵੈ ਐਸਾ ਪ੍ਰਭ ਤਿਆਗ ਅਵਰ ਕਤ ਲਾਗੋ ਗੁਰਪ੍ਰਸਾਦ ਨਾਨਕ ਮਨ ਜਾਗੋ ਜੇ ਪ੍ਰਸਾਦ ਨੂੰ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲ ਨਾ ਮਨੋ ਵਿਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂਰਤਤਾ ਕੋ ਜਾਪ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤਿਸ ਜਨਮ ਸਦਾ ਅਧੂਰੇ ਜੇ ਪ੍ਰਸਾਦ ਤੂੰ ਭਾਵੇਂ ਸਾਜ ਰੇ ਮਨ ਮੇਰੇ ਤਾਂ ਸਿਰਾਚਾ ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੇ ਜਪ ਸੋਏ ਆਪ ਜਪਾਏ ਜਪੈ ਸੋ ਨਾਉ ਆਪ ਗੁਆਏ ਸੁਹਰ ਗੁਣ ਗਾਉਂ ਪ੍ਰਭ ਕਿਰਪਾ ਦੇ ਹੋਏ ਪ੍ਰਗਾਸ ਪ੍ਰਭੂ ਦਿਆ ਤੇ ਕਮਲ ਵਿਗਾਸ ਪ੍ਰਭ ਸੋ ਪ੍ਰਸੰਨ ਬਸੈ ਮਨ ਸੋਏ ਪ੍ਰਭ ਦਿਆ ਤੇ ਮਦ ਉੱਤਮ ਹੋਏ ਸਰਬ ਨਿਧਾਨ ਪ੍ਰਭ ਤੇਰੀ ਮੈਂ ਆਪੋ ਕਛੂ ਨ ਕਿਨੂੰ ਲਾਇਆ ਜਿਤ ਜਿਤ ਲਾਵੋ ਤਿਤ ਲੱਗੈ ਹਰ ਨਾਥ ਨਾਨਕ ਕਿਨਕਿਆ ਕਛੂ ਨ ਹਾਥ ਸਲੋਕ ਅਗਮ ਅਗਾਦ ਪਾਰ ਬ੍ਰਹਮ ਸੋਏ ਜੋ ਜੋ ਕੈ ਸੁਮੁਕਤਾ ਹੋਈ ਸੁਣ ਮੀਤਾ ਨਾਨਕ ਬਿਨਵੰਤਾ ਸਾ ਜਿਨਾ ਕੀ ਚਰਜ ਕਥਾ ਅਸ਼ਟਪਦੀ ਸਾਧਕ ਸੰਗ ਮੁਖ ਉਜਲ ਹੋ ਤੋ ਸਾਧ ਸੰਗ ਮਲ ਸਗਲੀ ਖੋ ਤੋ ਸਾਧਕ ਸੰਗ ਮਟੇ ਬਿਮਾਨ ਹੋ ਸਾਧਕ ਸੰਗ ਪ੍ਰਗਟੇ ਸੁ ਗਿਆਨ ਹੋ ਸਾਧਕ ਸੰਗ ਬੁੱਝੇ ਪ੍ਰਭ ਨੇਰਾ ਸਾਧ ਸੰਗ ਸਭੋਤ ਨਬੇਰਾ ਸਾਧਕ ਸੰਗ ਪਾਏ ਨਾਮ ਰਤਨ ਹੋ ਸਾਧਕ ਸੰਗ ਇੱਕ ਉੱਪਰ ਜਤਨ ਹੋ ਸਾਧਕੀ ਮਹਿਮਾ ਵਰਨੇ ਕੌਣ ਪ੍ਰਾਣੀ ਨਾਨਕ ਸਾਧਕ ਸੋਭਾ ਬ੍ਰਹਮਾ ਸਮਾਣੀ ਸਾਧਕ ਸੰਗ ਅਗੋਚਰ ਮਿਲਿਆ ਸਾਧਕ ਸੰਗ ਸਦਾ ਪ੍ਰਫੁੱਲਾ ਸਾਧ ਸੰਗ ਆਵੇ ਬਸ ਭੰਚਾ ਸਾਧ ਸੰਗ ਅੰਮ੍ਰਿਤ ਰਸ ਭੁੰਚਾ ਸਾਧ ਸੰਗ ਹੋਏ ਸਭ ਕੀ ਰੇਨ ਸਾਧਕ ਸੰਗ ਮਨੋਹਰ ਬੈਨ ਸਾਧਕ ਸੰਗ ਨ ਕਦੂੰ ਧਾਵੈ ਸਾਧ ਸੰਗ ਸਥਿਤ ਮਨ ਪਾਵੈ ਸਾਧਕ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੁਪ੍ਰਸੰਨ ਸਾਧ ਸੰਗ ਦੁਸ਼ਮਣ ਸਾਮੀ

ਸਾਧਕ ਸੰਗ ਨਾ ਕਬੂ ਧਾਵੈ, ਸਾਧਕ ਸੰਗ ਸਦਾ ਸੁਖ ਪਾਵੈ, ਸਾਧ ਸੰਗ ਬਸਤਾ ਗੋਚਰ ਲਹਿ, ਸਾਧੂ ਕੈ ਸੰਗ ਅਜਰ ਸਹਿ, ਸਾਧਕ ਸੰਗ ਬਸੇ ਤਾਂ ਉੱਚੈ, ਸਾਧੂ ਕੈ ਸੰਗ ਮਹਿਲ ਪਹੁੰਚੈ। ਸਾਧਕ ਸੰਗ ਦ੍ਰਿੜੇ ਸਭ ਧਰਮੋ, ਸਾਧਕ ਸੰਗ ਕੇਵਲ ਪਾਰ ਬ੍ਰਹਮੋ, ਸਾਧਕ ਸੰਗ ਪਾਏ ਨਾਮ ਰਤਨੋ, ਸਾਧਕ ਸੰਗ ਪਾਏ ਨਾਮ ਨਿਧਾਨ, ਨਾਨਕ ਸਾਧੂ ਕੈ ਕੁਰਬਾਨ। ਸਾਧਕ ਸੰਗ ਸਭ ਕੁਲ ਉਧਾਰ ਹੈ, ਸਾਧ ਸੰਗ ਸਾਜ ਨਿਮਿਤ ਖੁਟਮ ਨਿਸਤਾਰ ਹੈ, ਸਾਧੂ ਕੈ ਸੰਗ ਸੁਤਨ ਪਾਵੈ, ਜਿਸ ਧੰਤੇ ਸਭ ਕੋ ਵਰਸਾਵੈ, ਸਾਧ ਸੰਗ ਧਰਮ ਰਾਏ ਕਰੇ ਸੇਵਾ, ਸਾਧਕ ਸੰਗ ਸੋਭਾ ਸੁਰਦੇਵਾ। ਸਾਧੂ ਕੈ ਸੰਗ ਪਾਪ ਪਲਾਇਨ, ਸਾਧ ਸੰਗ ਅੰਮ੍ਰਿਤ ਗੁਣ ਗਾਇਨ, ਸਾਧਕ ਸੰਗ ਸਰਬਤਾਨ ਗਮ, ਨਾਨਕ ਸਾਧਕ ਸੰਗ ਸਫਲ ਜਨਮ, ਸਾਧਕ ਸੰਗ ਨਹੀਂ ਕਿਛ ਕਾਲ, ਦਰਸ਼ਨ ਭੇਟਤ ਹੋਤ ਨਿਹਾਲ। ਸਾਧਕ ਸੰਗ ਕਲੂਕ ਤਰ ਹੈ, ਸਾਧਕ ਸੰਗ ਨਰਕ ਪਰ ਹਰ ਹੈ, ਸਾਧਕ ਸੰਗ ਇਆਂ ਉਆ ਸੋਹਿਲਾ, ਸਾਧ ਸੰਗ ਬਿਸ਼ਰਾ ਧਰਮੇਲਾ, ਜੋ ਛੈ ਸੋਈ ਬਲ ਪਾਵੈ, ਸਾਧਕ ਸੰਗ ਨਾ ਬਿਰਥਾ ਜਾਵੈ, ਪਾਰ ਬ੍ਰਹਮ ਸਾਧ ਬਸੈ, ਨਾਨਕ ਉਦਰੇ ਸਾਧ ਸੁਨ ਰਸ ਹੈ। ਸਾਧਕ ਸੰਗ ਸੁਨ ਵਰ ਨਾ ਆਉਂ, ਸਾਧ ਸੰਗ ਹਰ ਕੇ ਗੁਣ ਗਾਉਂ, ਸਾਧਕ ਸੰਗ ਨਾ ਮਨ ਤੇ ਬਿਸਰੈ, ਸਾਧ ਸੰਗ ਸਰ ਪਰ ਨਿਸਤਰ ਹੈ, ਸਾਧਕ ਸੰਗ ਲੱਗੇ ਭਰਮ ਮੀਠਾ, ਸਾਧੂ ਕੈ ਸੰਗ ਘਟ ਘਟ ਡੀਠਾ, ਸਾਧ ਸੰਗ ਪਏ ਆਗਿਆਕਾਰੀ, ਸਾਧ ਸੰਗਤ ਪਈ ਹਮਾਰੀ।

ਸਾਧਗੀ ਉਪਮਾ ਤੇ ਗੁਣ ਤੇ ਦੂਰ ਸਾਧਗੀ ਉਪਮਾ ਰਹੀ ਭਰਪੂਰ ਸਾਧਗੀ ਸੋਭਾ ਗਨਾਈ ਅੰਤ ਸਾਧਗੀ ਸੋਭਾ ਸਦਾ ਬੇਅੰਤ ਸਾਧਗੀ ਸੋਭਾ ਉਚਤੇ ਉੱਚੀ ਸਾਧਗੀ ਸੋਭਾ ਮੂਚਤੇ ਮੂਚੀ ਸਾਧਗੀ ਸੋਭਾ ਸਾਧ ਬਣਿਆਈ ਨਾਨਕ ਸਾਧ ਪ੍ਰਭੇਦ ਨਾ ਭਾਈ ਸਲੋਕਾ

ਸਰਬ ਮੈਂ ਪੇਖਿਆ ਭਗਵਾਨ ਨਿਮਖ ਨਿਮਖ ਠਾਕੁਰ ਨਮਸਕਾਰ ਹੈ ਨਾਨਕੋ ਪਰਸ ਸਗਲ ਨਿਸਤਾਰ ਹੈ ਅਸ਼ਟਪਦੀ ਮਿੱਥੇ ਨਾ ਹੀ ਰਸਨਾ ਪਰਸ ਮਨ ਮੈਂ ਪ੍ਰੀਤ ਨਿਰੰਜਨ ਦਰਸ ਪਰ ਤ੍ਰਿਆ ਰੂਪ ਨਾ ਪੇਖਿਆ ਨੇਤਰ ਸਾਧਗੀ ਟਲ ਸੰਸੰਗੇਤ ਕਰਨਾ ਸੁਣੈ ਕਾਹੂ ਕੀ ਨਿੰਦਾ ਸਭ ਤੇ ਜਾਣੇ ਆਪਸ ਕੋ ਮੰਦਾ ਗੁਰਪ੍ਰਸਾਦ ਵਿਖਿਆ ਪਰ ਹਰੈ ਮਨ ਕੀ ਬਾਸ ਨ ਮਨ ਤੇ ਟਰੈ ਇੰਦਰੀ ਜਿਤ ਪੰਚ ਦੋਖ ਤੇ ਰੈਤ ਨਾਨਕੂਟ ਮਤੇ ਕੋ ਐਸਾ ਪਰਸ ਬੈਸ ਨੂੰ ਜਿਸ ਉਪਰ ਸੋ ਪ੍ਰਸੰਨ ਬਿਸਨ ਕੀ ਮਾਇਤ ਭਿੰਨ ਕਰਮ ਕਰਤੋ ਵੇ ਨੇ ਕਰਮੋ ਤਿਸ ਬੈਸ ਨੂੰ ਕਾ ਨਿਰਮਲ ਧਰਮ

ਨਾਮ ਜਪਾਵੈ ਨਾਨਕ ਵੈਸਨੂੰ ਪਰਮ ਗਤ ਪਾਵੈ ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗ ਦੁਸ਼ਕਾ ਸੰਗ ਮਨ ਤੇ ਬਿਨਸ ਸਗਲਾ ਭਰਮ ਕਰ ਪੂਜਾ ਸਗਲ ਭਾਰ ਬ੍ਰਹਮ ਸਾਧ ਸੰਗ ਪਾਪਾ ਮਲਕ ਹੋਵੈ ਤਿਸ ਭਗਵਤੀ ਕੀਮਤ ਉੱਤਮ ਹੋਵੈ। ਭਗਵੰਤ ਕੀ ਟਹਿਲ ਕਰੇ ਨਿਤ ਨੀਤ ਮੰਤ ਨਿਰਭੈ ਬਿਸਨ ਪ੍ਰੀਤ ਅਰਗ ਚਰਨਿਰ ਦੇਬਸ ਆਵੈ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ ਸੋ ਪੰਡਿਤ ਜੋ ਮਨ ਪ੍ਰਬੋਧੈ ਰਾਮ ਨਾਮਾ ਤਮੈ ਸੋਧੈ। ਰਾਮ ਨਾਮ ਸਾਰ ਰਸ ਪੀਵੈ ਉਸ ਪੰਡਿਤ ਕੇ ਉਪਦੇਸ਼ ਜਗ ਜੀਵੈ ਅਰ ਕੀ ਕਥਾ ਹਰਿ ਦੇਬਸ ਆਵੈ ਸੋ ਪੰਡਿਤ ਵਿਦ ਵਿਜੋ ਨ ਆਵੈ ਵੇਦ ਪੁਰਾਣ ਸਿਮਰਤ ਬੂਝੈ ਮੂਲ ਸੂਖ ਮੈਂ ਜਾਣੇ ਅਸਥੂਲ।

ਮਹੀਲੇ ਸੋਇ ਅਸ਼ਵਾਈ ਕਰਨ ਕਰਾਵਨੇ ਕਰਨੇ ਜੋਗੇ ਜੋਤਿ ਪਾਵੇ ਸੋਈ ਹੋ ਗਏ ਖਿਨ ਮੈਂ ਤਾਪ ਥਾਪਣਾ ਰੰਤ ਨਹੀਂ ਕਿਸ ਪਾਰ ਵਾਰ ਹੁਕਮੇ ਤਾਰ ਦਰਹਾਵੇ ਹੁਕਮੇ ਬੁਝੇ ਹੁਕਮ ਸਮਾਵੇ ਹੁਕਮੇ ਵਿੱਚ ਨਿਜ ਵਿਵਹਾਰ ਕਮਣ ਕਰੰਗ ਪ੍ਰਕਾਰ ਕਰ ਕਰ ਦੇਖੇ ਆਪਣੇ ਵਡਿਆਈ ਨਾਨਕ ਸਮੇ ਰਹਿ ਸਮਾਈ ਪ੍ਰਭਾਵੇ ਮਨੁ ਗਤ ਪਾਵੇ ਪ੍ਰਭਾਵੇ ਤਾਂ ਪਾਤਰ ਤਰਾਵੇ ਪ੍ਰਭਾਵੇ ਸਾਸਤ ਰਾਖੇ ਪ੍ਰਭਾਵੇ ਤਾਂ ਹਰ ਗੁਣ ਪਾਖੇ ਪ੍ਰਭਾਵੇ ਤਾਂ ਪਤ ਉਧਾਰੇ ਆਪ ਕਰੇ ਆਪਣੇ ਵਿਚਾਰ ਦੋਹਾਂ ਸਿਰਾਂ ਕਹਿ ਆਪ ਸੁਆਮੀ ਖੇਲੈ ਵਿਕਸੇ ਅੰਤਰ ਜਾਮੀ ਜੋ ਭਾਵੇ ਸੋ ਕਰ ਕਰਾਵੇ ਨਾਨਕ ਦ੍ਰਿਸ਼ਟੀ ਹਰੁਣ ਆਵੇ ਕਹੋ ਮਨੁੱਖ ਤੇ ਕਿਆ ਹੋਏ ਆਵੈ ਜੋ ਤਿਸ ਭਾਵੈ ਸੋਈ ਕਰਾਵੇ ਇਸਕੇ ਹੱਥ ਹੋਏ ਤਾਂ ਸਭ ਕੁਛ ਲੈ ਜੋ ਤਿਸ ਭਾਵੈ ਸੋਈ ਕਰੇ ਅਣਜਾਣ ਤੇ ਵਿਖਿਆ ਮੈਂ ਰਚੇ ਜੇ ਜਾਣ ਤੇ ਆਪਣੇ ਬਚੇ ਭਰਮੇ ਭੁਲਾ ਤੈ ਦਿਸਤਾਵੈ ਨਿਮਖ ਮੈਂ ਚਾਰ ਖੁਣ ਆਵੇ ਕਰ ਕਿਰਪਾ ਸੇ ਆਪਣੀ ਭਗਤ ਦੇ ਨਾਨਕ ਤੇ ਜਾਨਾ ਮਿਲੇ ਖਿਨ ਮੈਂ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਿਵਾਜ ਜਾ ਕਾ ਦ੍ਰਿਸ਼ ਕਸ਼ਨ ਆਵੇ ਤਿਸ ਤਤਕਾਲ ਦਾ ਦਿਸ ਪ੍ਰਗਟਾਵੇ ਜਾ ਕੋ ਆਪਣੀ ਕਰੇ ਬਖਸ਼ਿਸ਼ ਤਾ ਕਾਲੇ ਖਣ ਖਣ ਜਗਦੀਸ਼ ਜੀਓ ਪਿੰਡ ਸਾਹਿਬ ਜਿਸ ਕੀ ਰਾਸ ਘਟ ਘਟ ਪੂਰਨ ਬਨ ਪ੍ਰਗਾਸ ਆਪਣੀ ਬਣ ਦਿਆ ਬਣਾਈ ਨਾਨਕ ਜੀਵੇ ਦੇਖ ਬੜਾਏ ਇਸ ਕਾ ਬਲ ਨਾਈ ਸਹਾਤ ਕਰਨ ਕਰਾਮ ਸਰਬ ਗੁਣਾਤ ਆਗਿਆਕਾਰੀ ਵਪਰਾ ਜੀਓ ਜੋਤਿਸ਼ ਪਾਵੇ ਸੋਈ ਬਣਦੀ ਹੈ ਕਬੂ ਉੱਚ ਨਿਜ ਮੈਂ ਵਸੈ ਕਬੂ ਸੁਖ ਹਰ ਖਰੰਗ ਸੈ ਕਬੂ ਨਿਨ ਚੰਦ ਵਿਹਾਰ ਕਬੂ ਵਿਕਾਸ ਪਿਆਲ ਕਬੂ ਬੇਤਾ ਬ੍ਰਹਮ ਵਿਚਾਰ ਨਾਨਕਿਆ ਮਿਲਾਵਣ ਹਾਰ ਕਬੂ ਨਿਰਤ ਕਰੈ ਬਹੁ ਭਾਤ ਕਬੂ ਸੋਇ ਰਹਿ ਦਿਨ ਰਾਤ ਕਬੂ ਮਾਂ ਕ੍ਰੋਧ ਕਰਾਲ ਕਬੂ ਸਭ ਕਿਓ ਤਰਵਾਲ ਕਬੂ ਹੋਏ ਬਾਇਬੜ ਰਾਜਾ ਕਬੂ ਪੇਖਾਰੀ ਨੀਚ ਕਾ ਸਾਜਾ ਕਬੂ ਆਪ ਕੀਰਤ ਮਾਇਆ ਵੈ ਕਬੂ ਭਲਾ ਭਲਾ ਕਹਾਂ ਵੈ ਜੋ ਪ੍ਰਭ ਰਾਖੇ ਤਿਵੀ ਰਹਿ ਗੁਰ ਪ੍ਰਸਾਦ ਨਾਨਕ ਸਚ ਕਹਿ ਕਬੂ ਹੋਏ ਪੰਡਿਤ ਗ੍ਰਿਭ ਖਿਆਨ ਕਬੂ ਮੋਹ ਤਾਰੀ ਡਾਵ ਧਿਆਨ ਕਬੂ ਤਾੜ ਤੀਰਥ ਸਨਾਨ ਕਬੂ ਸਾਧ ਮੋਗਿਆਨ ਕਬੂ ਕੀੜਾ ਸਤੰਗ ਹੋਏ ਜੀ ਆਨ ਕਜੋਨ ਪਰਮੇ ਪਰਮਈਆ ਨਾਨਾ ਰੂਪ ਜੋ ਸੰਗ ਦਿਖਾਵੇ ਜੋ ਪਰ ਪਾਵੇ ਤੇ ਨਚਾਵੇ ਜੋ ਤਿਸ ਭਾਵੈ ਸੋਈ ਹੋਏ ਨਾਨਕ ਦੂਜਾ ਵਰਣ ਕੋਈ ਕਬੂ ਸਤਸੰਗ ਤੇ ਪਾਵੇ ਸਤਸਥਾਨ ਤੇ ਬਹੁ ਨਾ ਆਵੇ ਅੰਤਰ ਹੋਏ ਗਿਆਨ ਪ੍ਰਗਾਸ ਸੁਸਥਾਨ ਕਰਨੇ ਬਿਨਾਸ ਮੰਤਰ ਨਾਮ ਪ੍ਰਤੇ ਕਰਾਂਗ ਸਦਾ ਵਸੇ ਪਰਮ ਕੇ ਸੰਗ ਜੋ ਜਲ ਮੈਂ ਜਲਿਆ ਖਟਾਨਾ ਤਿਉ ਜੋਤੀ ਸੰਗ ਜੋ ਸਮਾਨਾ ਮਿਟ ਗਏ ਗਉਣ ਪਾਇਓ ਸਰਾਮ ਨਾਨਕ ਪ੍ਰਭ ਕੈ ਸਤਿ ਕੁਰਬਾਨ ਸਲੋਕ।

ਗਲੇ ਅਸ਼ਵਾਜੀ ਜਿਸ ਕਹਿ ਅੰਤਰ ਰਾਜ ਮਾਨਸੋ ਨਰਕ ਪਾਤੀ ਉਹ ਸਵਾਨ ਜੋ ਜਾਣੇ ਮੈਂ ਜੋ ਬਣਵਨ ਸੋ ਤਵਿਸਟਾ ਕਰ ਜੰਤ ਆਪਸ ਕੋ ਕਰਮੰਤ ਕਹਾਵੇ ਜਨਮ ਮਰੇ ਬੋ ਜਨ ਪਰਮਾਵੇ ਧਨ ਭੂਮਿਕਾ ਜੋ ਕਰੇ ਗੁਮਾਨ ਸੋ ਮੂਰਖੰਦਾ ਗਿਆਨ ਕਰ ਕਿਰਪਾ ਜਿਸ ਕੇ ਹਿਰਦੇ ਗਰੀਬੀ ਵਸਾਵੇ ਨਾਨਕੀ ਅਮੁਕਤਾ ਕੇ ਸੁਖ ਪਾਵੇ ਧਨਵੰਤਾਵੇ ਕਰ ਗਰਬਾਵੇ ਤਿੰਨ ਸਮੰਕ ਸੰਗ ਨਾ ਜਾਵੇ ਬੋਲ ਅਸਕਰਮਾਨ ਖੂਬ ਪ੍ਰਕਰੇ ਆਸ ਪਲ ਪਿੱਤਰਤਾ ਕੋ ਵਿਨਾਸ਼ ਸਭ ਤੇ ਆਪ ਜਾਣੇ ਬਲਵੰਤ ਖਿਨ ਮੈਂ ਹੋਏ ਜੈ ਪਸੰਦ ਕਿਸੇ ਨੇ ਵਧਿਆ ਓਂਕਾਰੀ ਧਰਮ ਰਾਜ ਤੇ ਕਰੇ ਖੁਆਰੀ ਗੁਰ ਪ੍ਰਸਾਦ ਜਾ ਕਾ ਮਿਟੇ ਮਾਨ ਸੋ ਜਨ ਨਾਨਕ ਦਰਗੀ ਪ੍ਰਵਾਨ ਕੋਟ ਕਰਮ ਕਰੇ ਉਤਾਰੇ ਸਨ ਪਾਵੇ ਸਗਲੇ ਬਿਰ ਥਾਰੇ ਅਣਤ ਵਸੈ ਕਰੇ ਓਂਕਾਰ ਨਰਕ ਸਰੁਖ ਫਿਰ ਫਿਰੇ ਅਵਤਾਰ ਜਤਨ ਕਰੇ ਆਤਮ ਦਰਵੇ ਹਰ ਦਰਗੇ ਵੈਸੇ ਗਵੇ ਆਪਸ ਕੋ ਜੋ ਭਲਾ ਕਹਾਵੇ ਤਿਸੇ ਭਲਾਈ ਨਿਪ ਨਿਆਵੇ ਸਰਬ ਕਿਰੇ ਜਾ ਕਾ ਮਨ ਹੋਏ ਕਹੋ ਨਾਨਕ ਤਾਂ ਕੀ ਨਿਨ ਵਸੋਏ ਜਬ ਲਗ ਜਾਣੇ ਮੁਝ ਤੇ ਕਛ ਹੋਏ ਤਬ ਕੋ ਸੁਖਨਾ ਹੀ ਕੋਈ ਜਬ ਜਾਣੇ ਮੈਂ ਕੁਛ ਕਰਤਾ ਤਬ ਲਗ ਗਰਭ ਜੁਨ ਮੈਂ ਫਿਰਤਾ ਜਬ ਧਾਰੇ ਕੋ ਬੈਰੀ ਮੇ ਤਬ ਲਗਨੇ ਚਲਣਾ ਹੀ ਚੀ ਜਬ ਲਗ ਮੋਗ ਮਗਨ ਸੰਗਮਾਏ ਤਬ ਲਗ ਧਰਮ ਦਾ ਦੇ ਸਜਾਏ ਪ੍ਰਭ ਕਿਰਪਾ ਤੇ ਬੰਧਨ ਟੁੱਟੈ ਗੁਰ ਪ੍ਰਸਾਦ ਨਾਨਕ ਹੋ ਛੁੱਟੈ ਸੱਸ ਕਟੇਲਾ ਕੁੜਦਾ ਹੋਵੇ ਤ੍ਰਿਪਤ ਨੇ ਆਵੇ ਮਾਇਆ ਪਾਛੇ ਪਾਵੇ ਅਣਕ ਭੋਗ ਵਿਖਿਆ ਕੀ ਕਰੇ ਨਾ ਤ੍ਰਿਪਤਾ ਹੋਵੇ ਖਬ ਕੰਮ ਮਰੇ ਬਿਨਾਂ ਸੰਤੋਖ ਨਹੀਂ ਕੋ ਰਾਜੇ ਸੁਪਨ ਮਨੋਰ ਦਿਸਤੇ ਸਭ ਕਾਜੇ ਨਾਮ ਰੰਗ ਸਰ ਸੁਖ ਹੋਏ ਵਿਭਾਗੀ ਕਿਸੇ ਪ੍ਰਾਪਤ ਹੋਏ ਕਰਨ ਕਰਾਵਣ ਆਪੇ ਆਪ ਸਦਾ ਸਦਾ ਨਾਨਕ ਖਰਜਾ ਕਰਨ ਕਰਾਵਣ ਕਰਨ ਯਾਰ ਇਸਕੇ ਆਦ ਕਾ ਵਿਚਾਰ ਜੈਸੀ ਦਿਸਕੇ ਦਸਾ ਆਪੇ ਆਪ ਆਪ ਸੋਏ ਜੋ ਕਿ ਕਿਨੇ ਸੋ ਆਪਣੇ ਰੰਗ ਸਭ ਤੇ ਦੂਰ ਸਭ ਕੇ ਸੰਗ ਬੂਜੇ ਦੇਖੇ ਕਰ ਵਿਵੇ ਕਾਪੇ ਕਾਪੇ ਅਨੇਕ ਮਰਨ ਬਿਨ ਸੇ ਆਵਣ ਜਾਏ ਨਾਨਕ ਸਦੀ ਰਹਿ ਸਮਾਏ ਆਪ ਉਹਦੇ ਸੇ ਸਮਝੇ ਆਪ ਆਪੇ ਰਚਿਆ ਸਭ ਕੇ ਸਾਥ ਆਪ ਕਿਨੂੰ ਆਪਣੇ ਵਿਸਤਾਰ ਸਭ ਕਾ ਸੁਖਾਉ ਕਰਨੇ ਹਾਰ ਉਸਤੇ ਭਿੰਨ ਕਹੋ ਕਿਸੋਏ ਸਾਂਤਨ ਅੰਤਰ ਕਹਿ ਸੋਏ ਆਪਣੇ ਚਲ ਤਪ ਕਰਨੇ ਹਾਰ ਕਉਤੇ ਕਰੇ ਰੰਗੇ ਅਪਾਰ ਮਨ ਮੈਂ ਆਪਣਾ ਬਰਮਾ ਨਾਨਕ ਕਿਵੇਂ ਕਹਿ ਨਾ ਜਾਏ ਸੱਤ ਸੱਤ ਸਤ ਪ੍ਰਭ ਸਵਾਮੀ ਗੁਰੂ ਪ੍ਰਸਾਦ ਕਿਨੂੰ ਵਿਖਿਆ ਨਹੀਂ ਸੱਚ ਸੱਚ ਸਤ ਸਭ ਕਿੰਨਾ ਕੋਣ ਮਦੇ ਕਿਨ ਵਿਰਲੇ ਚੀਨਾ ਭਲਾ ਭਲਾ ਭਲਾ ਤਾਰੂ ਵਾ ਸੁੰਦਰ ਅਪਾਰਨੋ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘੜਘੜ ਸੁਣੀ ਸਰਣੋ ਖਿਆਣੀ ਪੁਵੱਤਰ ਪੁਵੱਤਰ ਪੁੱਤਰ ਪੁਨੀਤ ਨਾਮ ਜਪੇ ਨਾਨਕ ਮਨ ਪੀ ਸਲੋਕ ਸੰਤ ਸ਼ਰਨ ਜੋ ਜਨ ਪਰੈ ਸੋ ਜਨ ਉਦਰਨ ਹਾਰ ਸੰਤ ਕੇ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਅਸ਼ਟਪਦ ਸੰਤ ਕੇ ਦੁਖਣ ਯਾਰ ਜਾ ਘਟੈ ਸੰਤ ਕੇ ਦੁਖਣ ਜਮ ਤਿੰਨੇ ਛੁਟੈ ਸੰਤ ਕੇ ਦੁਖਣ ਸੁਖ ਸਭ ਜਾਏ ਸੰਤ ਦੁਖਣ ਸੰਤ ਕੇ ਦੁਖਣ ਜਮ ਤਿੰਨੇ ਛੁਟੈ ਸੰਤ ਕੇ ਦੁਖਣ ਸੁਖ ਸਭ ਜਾਏ ਸੰਤ ਕੇ ਦੁਖਣ ਨਰਕ ਮੈਂ ਪਾਏ ਸੰਤ ਕੇ ਦੁਖਣ ਮਤ ਹੋਏ ਮਲੀਨ ਸੰਤ ਕੇ ਦੁਖਣ ਸੋ ਬਤ ਹੀਨ ਸੰਤ ਕੇ ਤੋ ਗੁਰਖਣ ਕੋਏ ਸੰਤ ਕੇ ਦੁਖਣ ਦਾਨ ਪਰਸੋਏ ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨਕ ਸੰਤ ਸੰਗ ਨਿੰਦਕ ਵੀਤਰ ਸੰਤ ਕੇ ਦੁਖਣ ਤੇ ਮੁਖ ਪਾਵੇ ਸੰਤਨ ਕੇ ਦੁਖਣ ਕਾਕ ਜੁਲਵੇ ਸੰਤਨ ਕੇ ਦੁਖਣ ਸਰਬ ਜੁਣ ਪਾਵੇ ਸੰਤ ਕੇ ਦੁਖਣ ਤ੍ਰਿਕ ਜੁਣ ਕਿਰਮਾਏ ਸੰਤਨ ਕੇ ਦੁਖਣ ਤੁਸੀਂ ਜਲੇ ਸੰਤ ਕੇ ਦੁਖਣ ਸਭ ਕੁਛ ਚਲੇ ਸੰਤ ਕੇ ਦੁਖਣ ਤੇ ਸਭ ਜਾਏ ਸੰਤ ਦੁਖਣ ਨੀਚਣ ਚਾਏ ਸੰਤ ਦੁਖੀ ਗਾਥਾ ਕੁ ਨਾਹੇ ਨਾਨਕ ਸੰਤ ਭਾਵੇ ਤੋਂ ਹੀ ਵਿਗਤ ਪਾਏ ਸੰਤ ਕਨੰਦ ਕਮਾ ਦਿਤਾਏ ਸੰਤ ਕਨੰਦ ਕੁੰਡ ਕਿਨ ਪਾਏ ਸੰਤ ਕਨੰਦ ਕਮਾ ਤਿਆਰਾ ਸੰਤ ਕੁੰਦ ਪਰਮੇਸ਼ਰ ਮਾਰ ਸੰਤ ਕਨੰਦ ਰਾਜ ਤੇ ਹੀਨ ਸੰਤ ਕਨੰਦ ਦੁਖੀ ਹਰ ਦੀਨ ਸੰਤ ਕਨੰਦ ਕੋ ਸਰਵ ਰੋਗ ਸੰਤ ਕਨੰਦ ਕੋ ਸਦਾ ਵਿਜੋਗ ਸੰਤ ਕਨਿੰਦਾ ਦੁੱਖ ਮੈਂ ਦੁੱਖ ਨਾਨਕ ਸੰਤ ਭਗਤਾਂ ਉਸ ਕਾ ਵੀ ਹੋਏ ਮੋਖ ਸੰਤ ਕਾ ਦੁਖੀ ਸਦਾ ਪਵਿੱਤ ਸੰਤ ਕਾ ਦੁਖੀ ਕਿਸੇ ਕਾ ਨਿਮਿਤ ਸੰਤ ਕਾ ਦੁਖੀ ਘੋੜਾਂ ਲਾ ਕੇ ਸੰਤ ਕਾ ਦੁਖੀ ਕੋ ਸਭ ਤਿਆਗੇ ਸੰਤ ਕਾ ਦੁਖੀ ਮਾਂਕਾਰੀ ਸੰਤ ਕਾ ਦੁਖੀ ਸਦਾ ਵਿਕਾਰੀ ਸੰਤ ਕਾ ਦੁਖੀ ਜਨਮ ਮਰੈ ਸੰਤ ਕੇ ਦੁਖਣ ਸੁਖ ਤੇ ਟਰੈ ਸੰਤ ਕੇ ਦੁਖੀ ਕੋਨੇ ਠਾਵ ਨਾਨਕ ਸੰਤ ਭਾਵ ਤਲੇ ਮਿਲਾਏ ਸੰਤ ਕਾ ਦੁਖੀ ਅਦਬੀ ਤੇ ਟੁੱਟੇ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੇ ਸੰਤ ਕਾ ਦੁੱਖ ਤਿਹਣ ਪਰਮਾਏ ਸੰਤ ਕਾ ਦੁੱਖ ਉਜੜ ਪਾਈ ਸੰਤ ਕਾ ਦੁਖੀ ਅੰਤਰ ਤੇ ਥੋਤਾ ਜੋ ਸਾਸ ਬਨ ਅੰਮ੍ਰਿਤ ਕੀ ਲੋਥਾ ਸੰਤ ਕੇ ਦੁਖੀ ਜਲ ਜਿਨਾ ਆਪਣ ਬੀਜਾ ਪੇ ਖਾਏ ਸੰਤ ਕਾ ਦੁਖੀ ਗੌਰਨ ਰੱਖਣ ਹਾਰ ਨਾਨਕ ਸੰਤ ਭਾਵ ਤਲੇ ਵਿਵਹਾਰ ਸੰਤ ਕਾ ਦੁਖੀ ਅੰਬਲ ਲਾਏ ਜੋ ਜਲ ਬਨ ਮਚਲੀ ਤੜ ਫੜਾਏ ਸੰਤ ਕਾ ਦੁਖੀ ਭੁੱਖਾ ਨਹੀਂ ਰਾਜੇ ਜੋ ਪਾਵ ਕਿਦਨੀ ਧਰਾਪੈ ਸੰਤ ਕਾ ਦੁਖੀ ਚੁੜੇ ਕੇਲਾ ਜੁੰਬ ਵਾਲ ਤਿਲਖੀ ਤਮਾਹ ਦੁਹੇਲਾ ਸੰਤ ਕਾ ਦੁਖੀ ਧਰਮ ਤੇ ਰਹਿ ਸੰਤ ਕਾ ਦੁਖੀ ਸਦਮ ਤਿਆ ਕਹਿਤੇ ਕੀਰਤਨੰਦ ਕਾ ਤੁਰੀ ਪੈ ਨਾਨਕ ਜੋ ਤੇਜ ਪਾਵੇ ਸੋਏ ਥਿਆ ਸੰਤ ਕਾ ਦੁਖੀ ਵੀ ਗੁਰੂ ਬੋਏ ਜਾਏ ਸੰਤ ਕਾ ਦੁਖੀ ਗੋਦਰ ਕੇ ਮਿਲ ਸਜਾਏ ਸੰਤ ਕਾ ਦੁਖੀ ਸਦਾ ਸਹਿਕਾਈ ਹੈ ਸੰਤ ਦੁਖੀ ਨਾ ਮਰਨ ਜਹਾਈ ਹੈ ਸੰਤ ਕਾ ਦੁਖੀ ਪੂਜਨ ਆਸਾ ਸੰਤ ਦੁਖਣ ਚੜਨ ਰਾਸਾ ਸੰਤ ਕਾ ਦੁੱਖ ਨਾ ਦਿਸ਼ਟੇ ਕੋਏ ਜੈਸਾ ਭਾਵਤਾ ਸਦਾ ਕੋਈ ਹੋਏ ਪਾਇਆ ਕੀਰਤਨ ਮੇਟੇ ਕੋਏ ਨਾਨਕ ਜਾਣੇ ਸੱਚਾ ਸੋਏ ਸਭ ਕਟ ਦਿਸ ਕਿਉਂ ਕਰਨੇ ਯਾਰ ਸਦਾ ਸਦਾ ਤਿਸ ਕੋ ਨਮਸਕਾਰ ਪ੍ਰਭ ਕੀ ਸਤਿਗੁਰ ਦਿਨ ਰਾਤ ਤਿਸੇ ਧਿਆਵੋ ਸਾਸ ਗਿਰਾ ਸਭ ਕੁਛ ਵਰਤੇ ਤਿਸ ਕਾ ਕੀ ਆ ਜੈਸਾ ਕਰੇ ਤੈਸਾ ਕੋਥੀ ਆ
अपना खेल आप करने हार दूसर कौन कह विचार जिसनों कृपा करे तिसे अपन नाम दे बड़भागी नानक जन से सलोक तजो से आनु सुरजनो सिमरो हर हर राय एक आस हर मन रखो नानक दुख परम पो जाय असवाय मानो की टेक वृत्ति सब जान दे उनको एक भगवान जिसके दिए रहे गाय बोण तिसने लगे आए मारे राखे कुआ मानु के सुनाई आ तिसका हुकुम बहुत सुख है तिसका नाम रखंड फलोय सिमर सिमर सिमर प्रस होय नानक विघ्न लागे कोय सद मन में कर निकार कर मन मेरे सद विहार निर्मल सुनाम रूपियो सदा सोय ला कर ले जियो नैनो वे ठाकुर का रंग सा संग बिन से सब संग कर चरण चलो मार गोविंद मिटे बाज पेर बिंद कर हर करम सरण हर कथा हर दर के नान को जल मथा बड़भागी ते जन जग माय सदा सर के गुण गाय राम नाम जो करे विचार से धनवंत अग्नि संसार मन तन मुख बोले हर मुखी सदा सदा जानो ते सुखी एक एक एक पुछाने तुझकी सोची जान नाम संग जिसका मन माने नाम तिन रंजन जाने गुरु प्रसाद अपने आप सूझे तिसकी जानो दृश न बूझे सत्संग हर हर जस का सर्व रूप ते अर्जन दया त्यान दिन कीर्तन को ख्यान किस्त मै सोय निर्वाण एक प्रति जन की आसा ते कटे जम की फासा पार तू किस मन भोग नानक जन लागे दो जिसको हर प्रमंच दे आवे सो संसो लन डुलावे जिस पर अपना कृपा करे सो सेव को किस ते डरे जैसा सा तैसा दृष्टा अपने कार्य में आप समाया सो दस सीधिया गुरु प्रसाद तसा बुझिया जब देखो तब सब कुछ मूल नानक सो सुगुण सोया सोल न कि जन्मे न कि मरे अपन चलते आप ही करे आवन जावन दृष्टि दृष्टि आज्ञाकारी धारी सब श्रेष्ठ आपे आप सगल

ਕਤੇ ਸਬਲ ਹਾਰ ਅਸਪਦੇ ਟੂਟੀ ਗਣਨ ਹਰ ਗੋਪਾਲ ਸਰਬ ਜਿਹਾ ਪੈ ਵਰਤਪਾਲ ਸਗਲ ਚਿੰਤਾ ਸੁਣ ਮਾਏ ਤਿੱਥੇ ਵਿਰਥਾ ਕੋਈ ਨਾ ਰੇ ਮਨ ਮੇਰੇ ਸਦਾਰ ਜਾਪ ਅਵਨਾਸੀ ਪ੍ਰਭਾ ਪਿਆ ਵੈ ਆਪਣ ਕੀ ਆ ਖੁਸ਼ ਨੋਇ ਜੇ ਸੁਪ੍ਰਾਣੀ ਲੋਚੇ ਕੋਇ ਤਿਸ ਵੀ ਨਾ ਹੀ ਤ੍ਰਿਗ ਜਕਾਮ ਕਤ ਨੰਗ ਜਾਪੀ ਕਰ ਨਾਮ ਰੂਪ ਅੰਤੋਏ ਨਾ ਹੀ ਮੋਏ ਪ੍ਰਭ ਕੀ ਜੋ ਸਗਲ ਘਟ ਸੋ ਹੈ ਧਨ ਮੰਤਾ ਕਹਿ ਕੋ ਕਰ ਬੈ ਜ ਸਭ ਕੀ ਤਿਸ ਕਰਦੀ ਆ ਦਰਬੇ ਆਸੂ ਰਾਜੇ ਕੋ ਕਹਾਵੇ ਪ੍ਰਭ ਕੀ ਕਲਾ ਬਿਨਾ ਕਹਿਤਾ ਜੇ ਕੋ ਹੋਏ ਬੈ ਦਾਤਾਰ ਤੀਹ ਦੀਨ ਹਰ ਜਾਨੀ ਗਵਾਰ ਜਿਸ ਗੁਰਪ੍ਰਸਾਦ ਟੁੱਟਿਓ ਰੋਗ ਨਾਨਕ ਸੁਜਨ ਸਦਾ ਰੋਗ ਜੋ ਮੰਦਰ ਕੋਈ ਥਾਮੇ ਥੰਮਣ ਹੋਏ ਤੋ ਗੁਰ ਕਾ ਸ਼ਬਦ ਮਣੇ ਥੰਮਣ ਹੋਏ ਜੋ ਪਾਗਾ ਨਵ ਚੜ੍ਹਤ ਰਹੇ ਪ੍ਰਾਣੀ ਗੁਰਚਨ ਲਖਤ ਨਿਸਤਰੇ ਜੋ ਅੰਧਕਾਰ ਦੀਪ ਗੁਰਗਾਸ ਗੁਰਦਰਸ਼ਨ ਦੇਖ ਮਨੇ ਵਿਗਾਸ ਜੋ ਮਾਂ ਧਿਆਨ ਮੈਂ ਮਾਰਗ ਪਾਵੇ ਤੂੰ ਸਾਧੂ ਸੰਗ ਮਿਲ ਜੋਤ ਪੁਰਟਾਵੇ ਤਿੰਨ ਸੰਦਨ ਕੀ ਬਾਚੋ ਧੂਰ ਨਾਨਕ ਕੀ ਅਲੋਚਾ ਪੂਰ ਮਨ ਮੁਰੂ ਕਾਇ ਬਿਲਾਏ ਪੁਰ ਲਿਖੇ ਕਾ ਲਿਖਿਆ ਪਾਈ ਦੋਖ ਸੋਖ ਪ੍ਰਭ ਦੇਵ ਨਾਰੇ ਅਵਰ ਤਿਆਗ ਤੂੰ ਤਿਸੇ ਜਤਾਰ ਜੋ ਕੁਛ ਕਰੇ ਸੋ ਇਸ ਕਮਾਨ ਭੁੱਲਾ ਕਾਏ ਫਿਰੇ ਅਜਾਨ ਕੌਣ ਵਸਤਾ ਤਿਰ ਸੰਖ ਲਪਟ ਰਸਲ ਤਾਂ ਰਾਮ ਨਾਮ ਜਾ ਫਿਰਦੇ ਮਾਏ ਨਾਨਕ ਵਸਤੀ ਕਰ ਜਾਏ ਜਿਸ ਵਕਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਦਨ ਕਰ ਪਾਇਆ ਤਾਂ ਜੇ ਮਨ ਲੇ ਮਨ ਬੋਲ ਰਾਮ ਨਾਮ ਇਸਦੇ ਮੈਂ ਤੋਲ ਲਾਦ ਖੇਵ ਸੰਤਾ ਸੰਗ ਚਾਲੇ ਅਵਰ ਤਿਆਗ ਖਿਆ ਜੰਜਾਲ ਧਨ ਧਨ ਕਹਿ ਸਭ ਕੋਏ ਮੁਖ ਚ ਲੜ ਦਰ ਕਹਿ ਸੋਏ ਇਹ ਵਪਾਰ ਵਿਲਾ ਪਾਰੇ ਨਾਨਕ ਤਾਂ ਕੇ ਸਦਲ ਹਾਰੇ ਚਰਨ ਸਾਧਕੇ ਧੋਏ ਤੇ ਪੀ ਅਰ ਸਦਕੋ ਆਪਣਾ ਜੀਓ ਸਾਧਕ ਧੁਰ ਕਰੋ ਸੁਨਾਨ ਸਾਧ ਗੁਰਦਾਈ ਕੁਰਬਾਨ ਸਾਧ ਸੋੜ ਫਾਗੀ ਬਾਈ ਸਾਧ ਸੰਗਾਰ ਕੀਰਤਨ ਗਾਏ ਅਣਗ ਬਗੰਦੇ ਸਾਧੂ ਰਾ ਕੇ ਅਰ ਗੁਣ ਗਾਏ ਮਰਤਲ ਚਾ ਕੇ ਉੜ ਕੇ ਸੰਦ ਰਹਿ ਸਰਵ ਸੁਖ ਨਾਨਕ ਤੇ ਬਾਹ ਮਿਰਤ ਕੋ ਜਵਾਲਣ ਹਾਰ ਭੁੱਖੇ ਕੋ ਦੇਵ ਤਾਰ ਸਰਵਣ ਧਨ ਜਾ ਕੇ ਦ੍ਰਿਸ਼ਟੀ ਮਾਏ ਪ੍ਰਭ ਕੇ ਘਾ ਲੈਣਾ ਪਾਏ ਸਭ ਕਿਸ ਦਿਸਕਾਉ ਕਰਨੇ ਜੋਗ ਦੀ ਸੁਣ ਤੂੰ ਸਰਵਾਣ ਹੋ ਜਬ ਜਨ ਸਦਾ ਸਦਾ ਦਿੰਦਾ ਨੀ ਸਭ ਤੋਂ ਨਿਰਮਲ ਕਰਨੀ ਕਰ ਕਿਰਪਾ ਜਿਸ ਕੋਣ ਆਉਂਦੀ ਆ ਨਾਨਕ ਨਿਰਮਲ ਥੀ ਆ ਜਾ ਕੇ ਮਨ ਗੁਰ ਕੀ ਪਰਤੀ ਤੇ ਤਿਸ ਜਣੇ ਆਵੇ ਹਰ ਪਵ ਜੀਤ ਭਗਤ ਭਗਤ ਸੁਣਿਆ ਤੈ ਲੋਏ ਜਾਂ ਕਿਰਦੇ ਕੋਏ ਸਚ ਕਰਨੀ ਸਚ ਤਾ ਕੀ ਰਹਿ ਸਚ ਹਿਰਦੇ ਸਤਮੁਖ ਹੈ ਸਚ ਜਿਰ ਸਚਾ ਕਾਰ ਸਚ ਵਰਤੇ ਸਚਾ ਪਾਸਾਰ ਫਾਲ ਭ੍ਰਮ ਜਨ ਸਤ ਕਰ ਜਾਤਾ ਨਾਨਕ ਸੋ ਜਨ ਸਚ ਸਮਾਤਾ ਸਲੋਕ ਰੂਪ ਨਰੇਖ ਨਰੰਕਿਚ ਤ੍ਰੈਗੁਣ ਤੇ ਪ੍ਰਭਿੰਨ ਤਿਸੇ ਭੁਜਾਏ ਨਾਨਕਾ ਜਿਸ ਹੋਵੈ ਸੋ ਪੁਰਸਾ ਨਸ਼ਵੇ ਅਵਨਾਸੀ ਬ੍ਰਹਮਣ ਮੇਰਾ ਆਕਮਾਨ ਕੀ ਤੂੰ ਪ੍ਰੀ ਤਿਆਗ ਤਿਸੇ ਪਰੇ ਨੇ ਕਿਸ ਕੋਏ ਸਰਮੁਰਨ ਤਰੇ ਕੋ ਸੋਏ ਆਪੇ ਬਿਨਾ ਆਪੇ ਦਾਨ ਗੈਰ ਗੰਭੀਰ ਗਹਿਰ ਸੁਜਾਨ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਨ ਧਾਮ ਦਿਆਲ ਬਖਸ਼ਾਂ ਦੇ ਸਾਤਰੇ ਕੀ ਚਰਣੀ ਪਾਉ ਨਾਨਕ ਮੰਨੇ ਲਾਉ ਮਨਸਾ ਪੂਰਨ ਸਰਨਾ ਜੋਗ ਜੋ ਕਿਰਪਾ ਸੋਈ ਹੋਗ ਹਰਨ ਵਰਨ ਜਾਗਣੇ ਤਰਫੋਰ ਤੁਸਕਾ ਮੰਤਰਨ ਜਾਣੇ ਹੋਰ ਅਣ ਧਰੂ ਮੰਗਲ ਸਾਹ ਜਾ ਕੇ ਸਰਵ ਥੋਗਣੇ ਕਰਤਾਕ ਰਾਜ ਮੈਂ ਰਾਜ ਜੋਗ ਮੈਂ ਜੋਗੀ ਤਾਂ ਮਤ ਵੀ ਸਰਵ ਕਿਸਮਤ ਭੋਗੀ ਤਿਆਏ ਤੇ ਭਗਤੇ ਸੁਖ ਪਾਏ ਨਾਨਕ ਤਿਸ ਪ੍ਰਕਾਰ ਅਨੰਤ ਨਾ ਪਾਏ ਜਾ ਕੀ ਲੀਲਾ ਕੀ ਮਿੰਦਰਾਏ ਸਗਲ ਦੇਵ ਹਰੇ ਉਗਾਏ ਪਿਤਾ ਕੇ ਜਨਮ ਖਜਾਨੇ ਪੂ ਸਗਲ ਪ੍ਰੋਹੀ ਆਪਣੇ ਸੋਤ ਸੁਮਤ ਗਿਆਨ ਧਿਆਨ ਜਿੰਦੇ ਜਨ ਦਾਸ ਨਾਮ ਤੇ ਆਵੇ ਸਹਿ ਤੈ ਗੁਣ ਮੈਂ ਜਾਗੋ ਪਰਮਾਏ ਜਨਮ ਮੇਰੇ ਫਿਰੇ ਆਵੇ ਜਾਏ ਊਚ ਨੀਚ ਕੇ ਸਾਨ ਜੈ ਸਜਨ ਆਵੇ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਵੇ ਕਰੇ ਕਰੰਗ ਨਾਨਾ ਵਿਦ ਕਿਨੋ ਵਿਸਤਾਰ ਪ੍ਰਭੁਣਾ ਸੀ ਕੰਕਾਰ ਨਾਨਾ ਚਲਤ ਕਰੇ ਖਿਨ ਮਾਏ ਪੂਰੇ ਪੂਰਨ ਸਭ ਉਠਾਏ ਨਾਨਾ ਵਿਦ ਕਰ ਬਣਤ ਬਣਾਏ ਆਪਣੀ ਕੀਮਤ ਆਪੇ ਪਾਏ ਸਭ ਘਟ ਦਿਸਕੇ ਸਭ ਤਿਸਕੇ ਟਾਵ ਜਬ ਜਬ ਜੀਵੇ ਨਾਨ ਕਰਨ ਆਵ ਨਾਮ ਕੁਤਾਰੇ ਸਗਲੇ ਜੰਤ ਨਾਮ ਕੁਤਾਰੇ ਖੰਡ ਬ੍ਰਹਮੰਡ ਨਾਮ ਕੁਤਾਰੇ ਸਮਰਤ ਵੇਦ ਪੁਰਾਣ ਨਾਮ ਕੁਤਾਰੇ ਸੁਨਮ ਗਿਆਨ ਦਿਆ ਨਾਮ ਕੁਤਾਰੇ ਕਾ ਹਸਪਤਾਲ ਨਾਮ ਕੁਤਾਰੇ ਸਗਲੇ ਕਾਰ ਨਾਮ ਕੁਤਾਰੇ ਫੁਰਿਓ ਸਫਾਉ ਨਾਮ ਕੁਤਰੇ ਸੁਨਸਾਰਣ ਕਰ ਕਿਰਪਾ ਜੀ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਜੋ ਜਨਗਤ ਪਾਏ ਰੂਪ ਸਾਜਾ ਕਾ ਸਤ ਸਾਨੇ ਪੁਰਖ ਸਤ ਕੇਵਲ ਪ੍ਰਧਾਨ ਕਰ ਤੂੰ ਸਤ ਸਾਜਾ ਕੀ ਬਾਣੀ ਸਤ ਪੁਰਖ ਸਮਾਜ ਸਮਾਣ ਸਤਿਕਰਮ ਜਾ ਕੇ ਰਚਨ ਸਤ ਮੂਲ ਸਤ ਸਤ ਉਤਪਤ ਸਤਕਰਣੀ ਨਿਰਮਲ ਨਿਰਮਲੇ ਜਸਬ ਜਾਤ ਵਾਲੇ ਸਤਨਾਮ ਪ੍ਰਭ ਕਾ ਸੁਖਦਾਈ ਵਿਸ਼ਵਾਸ ਸਤ ਨਾਨਕ ਗੁਰੂ ਤੇ ਪਾਏ ਸਤ ਭਜਨ ਸਤ ਬੁਧੈ ਸਤ ਤੇ ਜਾਣ ਜਾ ਕਿਰਦੇ ਪ੍ਰਵੇਸ ਸਤ ਨਿਰਤ ਬੁਝੇ ਜੇ ਕੋਏ ਨਾਮ ਚਵੋ ਤਾ ਕੀ ਗਤ ਹੋਏ ਆਪ ਸਤ ਕੀਆ ਸਭ ਸਤ ਆਪੇ ਜਾਣੇ ਆਪਣੀ ਮਿਤ ਗਤ ਜਿਸ ਕੇ ਸਿਰ ਸੁਕਰਣੇ ਹਾਰ ਅਵਣ ਬੂਝ ਕਰਤੇ ਵਿਚਾਰ ਕਰਤੇ ਕਿ ਮਿਤ ਨ ਜਾਣੇ ਕੀ ਆ ਨਾਨਕ ਜੋ ਤਿਸ ਪਾਸ ਸੋ ਵਰਤੀ ਆ ਬਿਸਮਨ ਬਿਸਮ ਭੈ ਬਿਸਮਾਦ ਜਿਨ ਪੂਜਾ ਦਿਸਾ ਸੁਆਦ ਪ੍ਰਭ ਕੇ ਰੰਗ ਰਾਜ ਜਨ ਲਏ ਗੁਰ ਕੇ ਬਚਨ ਪਦਾਰਥ ਲਏ ਕੋਈ ਦਾਤੇ ਦੋ ਘਟ ਨਾਲ ਜਾ ਕੇ ਸੰਗ ਧਰੇ

ਨਾਨਕ ਹੋਸੇ ਵੈ ਸਾਚਾ ਸਬਾਈ ਚਰਨ ਸਾਤ ਸਤ ਪ੍ਰਸਨਾਰ ਪੂਜਾ ਸਾਤ ਸਾਤ ਸੇਵਦਾਰ ਦਰਸ਼ਨ ਸਾਤ ਸਾਤ ਵੇਖਣਾ ਨਾਮ ਸਾਤ ਸਾਤ ਧਿਆਵਣ ਹਾਰ ਆਪ ਸਤ ਸਭ ਸਭ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਗਤਾ ਸੁਰਤ ਸਤ ਸਤ ਜਾ ਸੁੰਦ ਪੂਜਨ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਰੂਪ ਦੇ ਜਨਮਾਨਿਆ ਕਰਨ ਕਰਾਉ ਤੁਨ ਮੂਲ ਪਛਾਣਿਆ ਜਾਗਿਰ ਦੇ ਵਿਸਵਾਸ ਪ੍ਰਵੈ ਤਤ ਗਿਆਨ ਤੁਸਮਨ ਪ੍ਰਗਟਾਇਆ ਪੈ ਤੇ ਨਿਰਭਉ ਵਿਸਾਨਾ ਜਿਸ ਤੇ ਵਜੈ ਤੇ ਸਮਾਜ ਸਮਾਨ ਬਸ ਸਮਾਜ ਦੇ ਬਸ ਗੜਾਏ ਤਾਂ ਕੋਵੇ ਨਾ ਕਹਿ ਨਾ ਜਾਏ ਪੂਜੇ ਪੂਜਨ ਹਾਰ ਵਿਵੇਕ ਨਾਲ ਆਣ ਮਿਲੇ ਨਾਨਕੇ ਠਾਕੁਰ ਕਾ ਸੇਵਕ ਆਗਿਆ ਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕ ਮਨ ਪ੍ਰਤੀਤ ਠਾਕੁਰ ਕੇ ਸੇਵਕ ਨਿਮਰੀਤ ਠਾਕੁਰ ਕੇ ਸੇਵਕ ਜਾਣੇ ਸੰਗ ਪ੍ਰਭ ਕਾ ਸੇਵਕ ਨਾਮ ਕੇ ਰੰਗ ਸੇਵਕੋ ਪ੍ਰਭ ਪਾਲਣ ਹਾਰ ਸੇਵਕ ਕੀ ਰੱਖ ਨਿਰੰਕਾਰ ਸੋ ਸੇਵਕ ਜਿਜਿਆ ਪ੍ਰਭ ਧਾਰੇ ਨਾਨਕ ਸੋ ਸੇਵਕ ਸਾਧ ਸਾਧ ਸਮਾਰੇ ਆਪਣੇ ਜਨਕਾ ਪਰਦਾ ਡਾਕੇ ਆਪਣੇ ਸੇਵਕ ਜਾਲ ਪਾਰਾ ਕੇ ਆਪਣੇ ਦਾਸ ਕੋ ਦੇਵ ਡਾਈ ਆਪਣੇ ਸੇਵਕ ਆਪਣੇ ਸੇਵਕ ਨਾਮ ਜਪਾਈ ਆਪਣੇ ਸੇਵਕ ਆ ਬਦਲਾ ਕੇ ਤਾਂ ਕਿ ਕਦਮਤ ਕੋਈ ਨਾ ਲਾ ਪ੍ਰਭ ਕੇ ਸੇਵਕੋ ਗੁਣ ਪਹੁੰਚੇ ਪ੍ਰਭ ਕੇ ਸੇਵਕ ਉੱਚੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਾ ਜਿਸ ਪਠਾਇਆ ਨਿੱਕੀ ਕੀਰੀ ਮੈਂ ਕੋਲ ਰੱਖੇ ਭਸਮ ਕਰੇ ਲਸਕਰ ਕੋਲ ਲਾਕੇ ਜਿਸ ਕਾ ਸ਼ਾਸਨ ਕਰਦੇ ਆਪ ਤਾਂ ਕੋ ਰੱਖ ਦੇ ਕਰ ਹੱਥ ਮਾਣ ਜਤਨ ਕਰਤ ਬੋਪਾ ਤਿਸ ਕੇ ਕਰਤ ਬਿਰਥੇ ਯਾਦ ਮਾਰਨ ਰੱਖੇ ਆਪਣਾ ਕੋਇ ਸਰਬ ਜੀਆਂ ਕਾ ਰਾਖਾ ਸੋਏ ਕਾਹੇ ਸੋਚ ਕਰੇ ਰੇ ਪ੍ਰਾਣੀ ਜਪਣਾ ਨੂੰ ਕੁਰਬਲ ਖੁਬਿੜਾਣੀ ਬਾਰੰਬਾਰ ਬਾਰ ਪਵ ਜਪੀਏ ਪੀ ਅੰਮ੍ਰਿਤ ਦੇ ਮਨ ਤੰਤਰ ਪੀਏ ਨਾਮ ਰਤਨ ਗੁਰੂ ਗਵਾਇਆ ਤਿਸ ਕੇ ਸਭ ਨੇ ਦਿਸ਼ਟਾਇਆ ਨਾਮ ਤਨ ਨਾਮ ਰੂਪਰੰਗ ਨਾਮ ਸੁ ਕਰ ਨਾਮ ਕਾ ਸੰਗ ਨਾਮ ਰਾਜ ਜੋ ਜੰਤਰ ਤਾਨੇ ਮਨ ਤਾਂ ਨਾਮੇ ਨਾਮ ਸਮਾਨੇ ਉੱਠਤ ਬੈਠ ਸੋਤ ਨਾਮ ਕੋ ਨਾਨਕ ਜਨ ਕੇ ਸਤਕਾਮ ਬੋਲੋ ਜਾ ਜੇ ਵਾ ਦਿਨ ਰਾਤ ਪ੍ਰਭੂ ਨੇ ਜਨ ਕੀ ਨੀ ਦਾਤ ਕਰੈ ਭਗਤ ਆਤਮ ਕੇ ਜਾਏ ਪ੍ਰਭੂ ਨੇ ਸੋ ਰਹਿ ਸਮਾਏ ਜੋ ਹੋਆ ਹੋ ਸੋ ਜਾਣੈ ਪ੍ਰਭ ਆਪਣੇ ਕਉ ਮਚਾਨੈ ਤਿਸ ਕੀ ਮਹਿਮਾ ਕੌਣ ਵਖਾਨੋ ਤਿਸ ਕਾ ਗੁਣ ਕੈ ਕ ਨ ਜਾਣ ਆਠ ਪ੍ਰਭ ਵਸੈ ਜੂਰੈ ਕਉ ਨਾਨਕ ਸੇਜਨ ਪੂਰੇ ਮਨ ਮੇਰੇ ਤਿਨ ਕੀ ਓਲੇ ਮਨ ਤਨ ਆਪਣਾ ਤਿਨ ਜਾਂਦੇ ਜਿਨ ਜਨ ਆਪਣਾ ਪ੍ਰਭੂ ਸਾਤਾ ਸੋ ਜਨ ਸਰਬ ਥੋਕਾ ਦਾਤਾ ਤਿਸ ਕੀ ਸਰਨ ਸਰਬ ਸੁਖ ਭਾਵੈ ਤਿਸ ਕੈ ਦਰਸਾ ਭਾਵ ਮਿਟਾਵੈ ਅਵਰ ਸਿਆਣ ਸਗਲੀ ਸਾੜ ਤਿਸ ਜਨ ਕੀ ਦੂਸੇ ਵਾਲਾ ਗਿਆ ਮਨ ਜਨ ਹੋਈ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਤ ਪੈਰਾ ਸਲੋਕ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਮ ਤਿਸ ਕੇ ਸੰਗ ਸਿੱਖ ਉਤਰੈ ਨਾਨਕਾਰ ਗੁਣ ਗਾਓ ਅਸ਼ਪਤੀ ਸਤਿਗੁਰ ਸਿੱਖੀ ਕਰਪਤਵਾਲ ਸੇਵਕੋ ਗੁਰਸਾ ਦਿਆਲ ਸਿੱਖੀ ਦੁੱਗ ਦੋ ਗੁਰ ਦੁਰਮਤ ਮਲੇ ਰੇ ਗੁਰਬਚਨੀ ਹਰਨਾਮ ਸਰੇ ਸਤਿਗੁਰ ਸਿੱਖੇ ਬੰਧਨ ਕਾਟੇ ਗੁਰ ਕਾ ਸਿੱਖ ਵਿਕਾਰ ਤੇ ਹਟੇ ਸਤਿਗੁਰ ਸਿੱਖੋ ਨਾਮ ਤੰਦ ਹੈ ਗੁਰ ਕਾ ਸਿਕੁੜ ਬਾਗੀ ਹੈ ਸਤਿਗੁਰ ਸਿੱਖ ਕਲ ਪਲ ਸਵਾਰੇ ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੇ ਗੁਰ ਕੇ ਗ੍ਰਹਿ ਸੇ ਉਜਰੈ ਗੁਰ ਕੀ ਆਗਿਆ ਮਨ ਮੈਂ ਸਹਿ ਆਪਸ ਕੋ ਕਰ ਕਥਨ ਜਨਾਵੇ ਹਰ ਹਰ ਨਾਮ ਦੇ ਸਤਿ ਆਵੇ ਮਨ ਵਿੱਚ ਸਤਿਗੁਰ ਕੇ ਪਾਸ ਤੇ ਸੇਵਕੇ ਕਾਰਜ ਰਾਸ ਸੇਵਾ ਕਰ ਤੋ ਇਨੇ ਕਾਮੀ ਤਿਸ ਕੋ ਪ੍ਰਾਪਤ ਸਵਾਮੀ ਆਪਣੀ ਕਿਰਪਾ ਸਿਆਵ ਕਰੇ ਨਾਨਕ ਸੋ ਸੇਵੇ ਗੁਰ ਕੀ ਮਤ ਲੈ ਬੀਸ ਵਿਸਵੇ ਗੁਰ ਕਾ ਮਨ ਮਾਨੈ ਸੋ ਸੇਵ ਪਰਮੇਸ਼ਵਰ ਕੀ ਗਾ ਜਾਣੇ ਸੋ ਸਤਿਗੁਰੂ ਜਿਸ ਹਿਰਦੇ ਹਰ ਨਾਵਨ ਕੁਬਾਰ ਗੁਰ ਕੋ ਬੋਲ ਜਾ ਸਰਵਨ ਧਾਨ ਜੀ ਕਾ ਦਾਤਾ ਅੱਠ ਪੈਰ ਪਾਰ ਬਣਾਉਂ ਰੰਗ ਰੰਗ ਰਾਤਾ ਬ੍ਰਹਮ ਮੈਂ ਜਣ ਜਣ ਮੈਂ ਪਾਰ ਵੇਖ ਆਪਣੇ ਕਛ ਪਰਮ ਸਹਿ ਸਿਆਣ ਬੁਲੈ ਨ ਜਾਈ ਨਾਨਕ ਐਸਾ ਗੁਰੂ ਭਾਗੀ ਪਾਏ ਸਫਲ ਦਰਸ਼ਨ ਵੇਖਤ ਪੁਨੀਤ ਪਰਸਤ ਚਰਨ ਕਤ ਨਿਰਮਲ ਰੀਤ ਭੇਡ ਸੰਗਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰ ਕੇ ਗਵੇ ਸੁਨ ਕਰ ਬੰਦ ਕਰਨੇ ਖਾਨੇ ਮਨ ਸੰਤੋਖ ਗਾਤਮ ਪੁੱਤੇ ਆਨੇ ਪੂਰਾ ਗੁਰ ਅਖਿਓ ਜਾਕਾ ਮੰਤਰ ਅਮਰਦਿਸ਼ਟ ਵੇਖੇ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵ ਤੇ ਲੈ ਮਿਲਾਏ ਜਿਸ ਬਾਏ ਕੁਸਤਾ ਤੇ ਏਕ ਸਤਿਪੁਰਖ ਪੂਰਨ ਵਿਵੇ ਕਾਹੂ ਬੋਲ ਨ ਪਤਨ ਪੁਰਾਣੀ ਹਕਮ ਕੁਚਰ ਪਣ ਰਬਾਣੀ ਨਿਰਾਹਾਰ ਨਿਰਵੈਰ ਸੁਖਦਾਇ ਤਾਂ ਕੀ ਕੀਮਤ ਪਾਏ ਭਗਤ ਬੰਧਨ ਕਰਿਆ ਚਰਨ ਕਮਲ ਹਿਰਦੇ ਸਿਮਰੈ ਸਤਿਬਲਹਾਰੇ ਸਤਿਗੁਰੇ ਆਪਣੇ ਨਾਨਕ ਜਿਸ ਪਰ ਸਾਧਾ ਸਭ ਰੋਜਨ ਹਰਸ ਪਾਵੇ ਜਨ ਕੋਈ ਅੰਮ੍ਰਿਤ ਕੇ ਅੰਮ੍ਰਿਤ ਸੋ ਹੋਏ ਉਸ ਪੁਰ ਕਾ ਨਾ ਹੀ ਕਦੇ ਬਿਨਾ ਜਾਂ ਕੇ ਮਨ ਭਗਤੇ ਗੁੰਤਾ ਸੇ ਅੱਠ ਪੈਰ ਹਰ ਕਾ ਨਾਮ ਲੇ ਸੱਚ ਉਦੇ ਸੇਵਕੋ ਦੇ ਮੋਹ ਮਾਇਆ ਕੇ ਸੰਗ ਨਾਲ ਮਨ ਮੈਂ ਰੱਖੇ ਹਰ ਹਰੇ ਇੱਕ ਮੰਦ ਕਰ ਦੀ ਭੁੱਖ ਪ੍ਰਗਾਸੇ ਨਾਨਕ ਭਰੋ ਮੋਹ ਦੁੱਖ ਤੈਸੇ ਨਾਸੇ ਤਬ ਤੋਂ ਮਾਇਆ ਠੰਡ ਵਰਤਾਇਆ ਨੂੰ ਵੈਗੂ ਨੱਠੇ ਵਾਏ ਜਿਨ ਮਰਨ ਕੇ ਮਿਟਾਉਂਦੇ ਸੇ ਸਾਧੂ ਗੁਰੂ ਪੂਰਨ ਉਪਦੇਸੇ ਭਉ ਚੁੱਕਾ ਨਿਰਭਉ ਵਸੈ ਸਗੋ ਵਿਆਦ ਮਨ ਤੇ ਕਹਿ ਨਸੇ ਜਿਸ ਕਾ ਸਾਧਨ ਕਿਰਪਾ ਧਾਰੀ ਸਾਧ ਸੰਗ ਜਬ ਨਾਮ ਰਾਰੀ ਤਿਸ ਪਾਏ ਚੁੱਕੇ ਭਰਮ ਗਮਨ ਸੁਣ ਨਾਨਕ ਹਰ ਹਰ ਜਸ ਸਰਵ ਨਿਰਗੁਣ ਆਪ ਸਰਗੁਣ ਵੀ ਹੋਏ ਕਲਾ ਧਾਰ ਜਿਨ ਸਗਲੀ ਮਾਏ ਆਪਣੇ ਚਰਨ ਪ੍ਰਭ ਆਪਣੇ ਆਪਣੀ ਕੀਮਤ ਆਪੇ ਪਾਏ ਹਰ ਬਿੰਦੂ ਜਾਣਾ ਹੀ ਕੋਇ ਸਰਨ ਬਰੰਤਰ ਏਕੋ ਸੋਏ ਬੋਤ ਬੋਤ ਰਵਿਆ ਰੂਪ ਰੰਗ ਭਾਈ ਬਰਗਾ ਸਾਧਕ ਸੰਗ ਰਚ ਰਚਨਾ ਆਪਣੀ ਕਲਤਾਰੀ ਅਨਕਬਾਰ ਨਾਨਕ ਬੁਲਹਾਰੀ ਸਲੋਕ ਸਾਥ ਨ ਚਾਲੇ ਬਿਨ ਭਜਨ ਵਿਖਿਆ ਸਗਲੀ ਸਾਰ
ਹਰ ਹਰ ਨਾਮ ਕਮਾਵਨਾ ਨਾਨਕ ਇਹ ਧਨ ਸਾਰਸ ਪਦੇ ਸੰਤ ਜਨਾ ਬਿਲਕੁਲ ਵਿਚਾਰ ਏਕ ਸਮਰਾਮ ਹਰ ਵਿਭਾਵ ਸਮੇਂ ਦੇ ਵਿਸਾਰ ਚਣ ਕੁੰਭ ਮਹਿਰ ਤਾਰੋ ਕਰਨ ਕਾਰਨ ਸੁਪਰਭ ਸਮਰੱਥ ਦ੍ਰਿੜ ਕਰ ਗਹੋ ਨਾਮ ਹਰ ਵਾਥ ਤਨ ਸੰਜੋ ਭਗਵਾਨ ਸੰਜਨ ਕਿਨ ਮਨਮੰਤ ਏਕ ਆਸ ਰਾਖੋ ਮਨ ਮਾਇ ਸਰਵ ਰੋਗ ਨਾਨਕ ਮਿਲ ਜਾਏ ਜਿਸ ਧਨ ਕੋ ਚਾਰ ਕੁੰਡ ਉੜਤਾ ਹੈ ਸੋ ਧਨ ਹਰ ਸੇਵਾ ਤੇ ਪਾਵੇ ਜਿਸ ਸੁਕਣ ਬਾਦਸ਼ਾਹ ਮੇ ਸੋ ਸੁਖ ਸਾਧੂ ਸੰਗਪੁਰੀ ਜਿਸ ਸੋਭਾ ਕੋ ਘਰੇ ਪੜੀ ਕਰਨੀ ਸਾਹ ਸੋ ਭਜਰ ਕੀ ਸ਼ਰਣੀ ਅਣਗੋਭਾਵੀ ਰੋਗ ਨ ਜਾਏ ਰੋਗ ਮੇਰਾ ਖੁਦਲਾਏ ਸਰਨ ਥਾਨ ਮੈਂ ਹਰ ਨਾਮ ਵਿਧਾਨ ਜਪਣ ਅਣ ਦੁਰਗੇ ਪ੍ਰਵਾਨ ਮਨ ਪ੍ਰਭੁ ਦੁਆਰ ਕੇ ਨਾਜ ਦਾਜ ਦਾ ਬਿਠਾਏ ਤਾਂ ਕੁ ਬਿਘਨ ਲਾਗੇ ਕੋਏ ਜਾ ਕੇ ਦੇਵ ਸੇਰ ਸੋਏ ਕਲ ਤਾਤੀ ਠਾਂਡਾ ਹਰ ਨਾਮ ਸਿਮਰ ਸਿਮਰ ਸਦਾ ਸੁਖ ਪਾਵ ਭਵਨ ਸੇ ਪੂਰਨ ਆਸ ਭਗਤ ਪਾਇਆ ਤੁਮ ਪ੍ਰਗਾਸ ਤਿਤ ਕਰ ਜਾਵ ਸੇ ਉਨਾ ਸੇ ਕੋ ਨਾਨਕ ਕਾਟੀ ਜਨ ਫਾਸੀ ਤਤ ਵਿਚਾਰ ਕਹਿ ਦਿਨ ਸਾਚਾ ਜਨਮ ਮਰੇ ਸੋ ਕਾਚੋ ਕਾਚ ਆਵਾ ਕੌਣ ਮਿਟੇ ਪ੍ਰਭ ਸੇ ਵੀ ਆਪ ਤੇ ਅਕਸ਼ਮ ਗੁਰੂ ਦੇਵ ਮਿਰਤਨ ਜਨਮ ਕਾਹੋ ਉਧਾਰ ਹਰ ਹਰ ਸਿਮਰ ਪ੍ਰਾਣ ਉਧਾਰ ਅਨੁਕ ਪਾਵਨ ਛੁੱਟਣ ਹਾਰੇ ਸਿਮਰ ਸਾਧ ਵੇ ਵਿਚਾਰੇ ਹਰ ਕੀ ਬਾਤ ਕਰੋ ਮਨ ਲਾਏ ਹਰ ਕੀ ਭਗਤ ਕਰੋ ਮਨ ਲਾਏ ਮਨ ਮਿਛਣ ਦੇ ਨਾਲ ਕੁਲ ਪਾਏ ਸੰਗਣਾ ਚਾਲਸ ਤੇਰੇ ਧਨ ਤੂੰ ਕਿਆ ਲਪਟਾਵੇ ਮੂਰਖ ਮਣਾ ਸੁਤ ਮੀਤ ਕੁਮਰ ਬੰਤਾ ਏ ਤੇ ਕੌਣ ਤੂੰ ਕੌਣ ਸੁਨਾਥਾ ਰਾਜ ਰੰਗ ਮੈਂ ਵਿਸਤਾਰ ਤੇ ਕਹੋ ਕੌਣ ਛੁਟਕਾਰਾ ਸਸਤੀ ਰੱਥ ਸਵਾਰੀ ਝੂਠਾ ਡਮ ਝੂਠ ਪਸਾਰੀ ਜਿਣ ਦੇ ਤਿਸ ਬੁੱਝਣਾ ਬਿਗਾਨਾ ਨਾਮ ਸਾਰਣਾ ਪਸਤਾਨਾ ਗੁਰ ਕੀ ਮਾਤੂ ਲੈ ਆਣੇ ਭਗਤ ਬਿਨਾ ਬੋਡੂ ਬੈ ਸਿਆਣੇ ਹਰ ਕੀ ਭਗਤ ਗੁਰੂ ਮਨ ਮੀਤ ਨਿਰਮਲ ਤੁਮਾਰੋ ਚੀ ਚਰਨ ਕੁੰਡ ਰਾਖੋ ਆਏ ਜਨਮ ਜਨਮ ਕੇ ਕਲਿਖ ਜਾਏ ਆਪ ਜਪੋ ਰਣਾਮ ਜਪਾਓ ਸੁਣਤ ਕੈ ਦਰਤ ਕਰ ਪਾਓ ਸਰਪ ਸਰ ਗੁਣ ਆਓ ਸਾਸ ਵਾਇ ਨਾਨ ਗੁਣ ਗਾਓ ਗੁਣ ਗਾਓ ਤ੍ਰਿ ਤੁਰ ਸਮੈਲ ਬਿਨ ਜਾਇ ਮੈ ਫੈਲ ਹੋ ਚੰਦਪ ਸਹਿ ਸੁਖਣ ਆਓ ਸਾਸ ਗ੍ਰਹਿ ਸਰਨਾਮ ਸੰਭਾਲ ਛਾੜ ਸਿਆਣ ਸਗੜੀ ਮਨ ਸਾਧ ਸੰਗ ਭਾਵੇਂ ਸਚ ਧਾਣਾ ਹਰ ਪੂੰਜੀ ਸੰਸ ਕਰੋ ਬਿਆਰੀਆਂ ਸੁਖ ਦਰਗੇ ਜੈਕਾਰ ਸਰਵਣ ਰੰਤਰੇ ਕੋ ਦੇ ਕਹੋ ਨਾਨਕ ਜਾ ਕੇ ਮਸਤਗਲੇ ਕੇ ਕੋ ਜਾਪੇ ਕੋ ਸਾ ਲਾਇਕ ਸਿਮਰੇ ਘੁੰਮਣ ਆਏ ਇਹ ਕਿਸਕੇ ਗੁਣ ਗਾਉਣ ਅੰਤ ਮੰਤਾਂ ਜਾਪੇ ਭਗਵਾਨ ਤੇ ਕੋ ਇੱਕ ਕਰਿਆ ਪੂਰਨ ਪੂਰ ਫਰੋਵਿਆ ਅਣਗੁਸਾਰ ਇੱਕ ਤੇ ਪਏ ਕਰਾਤ ਪ੍ਰਾਸਿਤ ਗਏ ਮੰਤਨ ਅੰਤਰੇ ਪ੍ਰਭਰਾਤ ਗੁਰਪ੍ਰਸਾਦ ਨਾਨਕ ਸਲੋਕ ਫਿਰ ਫਿਰ ਪ੍ਰਭ ਆਇਆ ਪਰਿਆ ਤੋ ਸ਼ਰਨ ਆਏ ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਇਸ ਪਦੇ ਜਾਚਕ ਦਿਨ ਜਾਚੇ ਪ੍ਰਭ ਦਾਨ ਕਰ ਕਿਰਪਾ ਦੇਵੋ ਰਣਾਮ ਸਾਧਨਾ ਕੀ ਮੰਗੋ ਧੂਰ ਪਾਰਬਣ ਮੈਂ ਸਰਦਾ ਫੋਰ ਸਦਾ ਸਦਾ ਪ੍ਰਭ ਕੇ ਗੁਣ ਗਾਓ ਸਾਹ ਸਾਸ ਪ੍ਰਭ ਤੁਮੇ ਦਿਆਓ ਜਨ ਕੁਮ ਸੋ ਲਾਗੇ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤ ਨੀਤ ਹੈ ਈ ਕੋਟੀ ਕੋ ਆਧਾਰ ਨਾਨਕ ਮੰਗੇ ਨਾ ਪ੍ਰਸਾਰ ਪ੍ਰਭ ਕੀ ਦੁਸ਼ਮਾ ਸੁਖੋਏ ਅਰਸ ਭਾਵ ਬਿਰਲਾ ਕੋਏ ਜਿਣ ਜਾਖਿਆ ਸੇ ਜੰਤਰਤਾਨੇ ਪੂਰਨ ਪੁਰਖ ਨੇ ਡੋਲਾਨੇ ਸੁਪੁਰ ਪ੍ਰੇ ਪ੍ਰੇਮ ਰਸ ਰੰਗ ਉਪਜੇ ਜਾਓ ਸਾਧ ਕੇ ਸੰਗ ਪਰੇਸ਼ਨ ਸਭ ਤਿਆਗ ਅੰਤਰ ਪ੍ਰਕਾਸ਼ ਅੰਦਰੇ ਬਲਾਕ ਬੁੜ ਭਾਗੀ ਜਪਿਆ ਪ੍ਰਭ ਸੋਈ ਨਾਨਕ ਨਾਮ ਤੇ ਸੁਖੋਏ ਸੇਵਕ ਕੀ ਮਨਸਾ ਪੂਰੀ ਭਏ ਸਤਿਗੁਰ ਦੇ ਨਿਰਮਲ ਮਤ ਲਏ ਜਨ ਕੋ ਪ੍ਰਭ ਹੋਇਓ ਦਿਆਲ ਸੇਵਕ ਨੂੰ ਸਦਾ ਨਿਹਾਲ ਬੰਧਨ ਕਾਟ ਮੁਖ ਜਨ ਭਇਆ ਜਨਮ ਵਰਨ ਦੁਖ ਪਰਮ ਗਏ ਛੁਪਨੇ ਸਰਦਾ ਸਾਹਿਬ ਪੂਰੀ ਰਵ ਰਿਹਾ ਸਤ ਸੰਗ ਹਜ਼ੂਰ ਜਿਸਕਾ ਸਾਧਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕੁਛ ਸਿਰ ਘਰ ਨਾ ਪਾਨੇ ਸੋ ਕੁਛ ਜੇ ਕੀ ਆ ਜਾਣੇ ਸੋ ਕੁਛ ਸਭ ਕੁਛ ਦੀਆ ਸੋ ਕੁਛ ਜੀਵਨ ਜੀਆ ਸੋ ਕੁਛ ਜੰਗਮ ਰਾਖੇ ਗੁਰਪ੍ਰਸਾਦ ਕਬੀਰ ਲਾ ਲਾਖੇ ਸੋ ਕੁਛ ਰੇ ਵਿਖਤੇ ਕਾਢੇ ਜਨਮ ਜਨਮ ਘਾਟ ਉੱਟਾ ਕਾਢੇ ਗੁਰਪੁਰੇ ਤਾਤੇ ਬਜਾਇਆ ਪ੍ਰਭੇ ਆਪਣਾ ਨਾਨਕ ਜਨ ਤਿਹਾਏ ਸਾਜਨ ਸੰਤ ਗੁਰੇ ਕਾਮਯਾਨ ਤਿਆਗ ਜਪੋ ਹਰਨਾਮ ਸਿਮਰ ਸਿਮਰ ਸਿਮਰ ਸੁਖ ਪਾਓ ਆਪ ਜਪੋ ਹਰਨਾਮ ਜਪਾਓ ਭਗਤ ਪਾਤਰੇ ਸੰਸਾਰ ਬਿਨ ਭਗਤੀ ਧਨ ਉਸੀ ਸਾਰ ਸਭ ਕਲਿਆਣ ਸੁਖ ਨਾਮ ਬੂੜ ਜਾਤ ਪਾਇ ਵਿਸਰਾਮ ਸਕਲ ਦੁਖ ਆਵਦਨਾਸ ਨਾਮ ਨਾਮ ਜਪੋ ਕੁੰਤਾ ਸੁਭ ਜੀ ਪ੍ਰੀਤ ਪ੍ਰਮ ਰਾਚਾ ਮੰਤਨ ਅੰਤਰੇ ਸੁਆਵ ਨੇਤਰ ਵਿਖਦਰ ਸੁਖ ਹੋਏ ਮਨ ਵਿਖਸੇ ਸਾਹ ਚਰਨ ਤੋਏ ਭਗਤ ਜਨਾ ਕੇ ਮੰਤਰ ਨਾਂਗ ਬਿਰਲਾ ਕੋ ਪਾਵੇ ਸੰਗ ਵਸਦੀ ਜੇ ਕਰਮਾਇਆ ਗੁਰੂ ਪ੍ਰਸਾਦ ਨਾਮ ਜਪਲਿਆ ਤਾਂ ਕਿ ਉਪਮਾ ਕਹੀ ਨਾ ਜਾਏ ਨਾਨਕ ਰਿਹਾ ਸਭ ਸਮਾਏ ਪ੍ਰਭਾ ਸ਼ਾਂਤੀ ਦਿਆਲ ਭਗਤ ਚਲ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਵ ਕਢਾ ਕਰ ਪ੍ਰਪਾਲ ਆਦਿ ਪੁਰਖ ਕਰਨ ਕਰਤਾਲ ਭਗਤ ਨਾ ਕੇ ਪ੍ਰਾਣ ਧਾਰ ਜੋ ਜੋ ਜਪੈ ਸੋਏ ਪੁਣੀਤ ਭਗਤ ਪਾਇ ਲਾਵੇ ਮਨਹੀ ਤੇ ਹਮ ਨਿਰਗੁਣ ਯਾਰ ਨੀਚਾ ਜਾ ਨਾਨਕ ਤੁਮਰੀ ਸ਼ਰਨ ਪੁਰਖ ਭਗਵਾਨ ਸਰਬੈ ਕੁੰਠ ਮੁਕਤ ਮੁਕਵਾਏ ਨਿਮ ਕਰਕੇ ਗੁਣਗਾਇਨ ਕਰਾਜ ਪਗੜੇ ਆਏ ਅਰਖੇ ਨਾਮ ਕੀ ਕਥਾ ਮਨ ਫਾਏ ਬਹੁ ਭੋਜਨ ਕਾ ਪ੍ਰਸੰਗੀ ਰਸਨਾ ਜਪਤੀ ਹਰ ਹਰਨੀ ਭਲੀ ਸੋ ਕਰਨੀ ਸੋ ਪਤਨ ਮੰਦਿਰ ਦੇਵਸੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇ ਨਿਵਾਸ ਸਰਬ ਸੁਣਾਨ ਕੁਰਗਾ ਸਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਣ ਸਮਾਧੀ ਆਪ ਆਪਣ ਕੀ ਆ ਨਾਨਕਾ ਆਪੇ ਹੀ ਫਿਰ ਜਾ ਪਸਪਤੀ ਜਬ ਆਕਾਰ ਕ੍ਰਿਸ਼ਨ ਦ੍ਰਿਸ਼ਟੇ ਤਵ ਪਾਵਨ ਤਵ ਕਹਿਤੇ ਹੋ ਤਵ ਜਬ ਧਾਰੀ ਆਪਣ ਸੁਣ ਸਮਾਧ ਤਵ ਬੈਰ ਬਰੋਕੇ ਸੰਗ ਕਮਾਦ

0: ਕਹਿ ਗੁਣ ਗਾਵਸਪਦ ਪੂਰੇ ਗੁਰ ਕਾ ਸੁਨ ਉਪਦੇਸ਼ ਪਾਰ ਪ੍ਰਗਟ ਕਰ ਪੇ ਸਾਧ ਸਾਧ ਸਿਮਰੋ ਗੋਬਿੰਦ ਮੰਤਰ ਗੁਤਰੇ ਚੰਦ ਆਸਨ ਅੰਤਿਆ ਕੋ ਤਰੰਗ ਸੰਜਨਾ ਕੀ ਧੁਰ ਮਨ ਮੰਗੇ ਆਪ ਛੋੜ ਬੇਨਤੀ ਕਰੋ ਸਾਧ ਸੰਗੇ ਗੁਣ ਸਾਗਰ ਤਰ ਹਰਤਨ ਕੇ ਪਰਲੇ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ ਖੇਮ ਕੁਸਲ ਸਾਜਨ ਸਾਧ ਸੰਗ ਭਜ ਪਰਮਾਨੰਦ ਨਰਕ ਨਿਵਾਰ ਉਧਾਰੋ ਜੀਓ ਗੁਣ ਗੋਬਿੰਦ ਮ੍ਰਿਤ ਰਸ ਪੀਓ ਚੇਚੇ ਤੋ ਨਾਰਾਇਣ ਏ ਗੁਰੂ ਜਾ ਕੇ ਰੰਗ ਨੇ ਗੋਪਾਲ ਦਮੋਦਰ ਦੀਨ ਦਿਆਲ ਦੁੱਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕੈ ਆਧਾਰ ਉੱਤਮ ਸਲੋਕ ਸਾਧ ਕੇ ਬਚਨ ਅਮਲੀ ਕਲਾ ਨਿਰਤਨ ਸੁਨ ਕੁਮਾਉ ਤਿਉ ਉਧਾਰ ਆਪ ਤਰੈ ਲੋਕ ਕੈ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੇ ਮਨ ਲਾਗਾ ਰੰਗ ਜੈ ਜੈ ਸਤਨਾਥ ਵਾਜੇ ਸੁਨ ਸੁਨ ਕਰੇ ਪ੍ਰਭ ਗਜ ਪ੍ਰਗਟ ਗੋਪਾਲ ਮਾਤ ਕੇ ਮਾਥੇ ਨਾਨਕ ਗੁਜਰੇ ਦਿਨ ਕੇ ਸਾਥੇ ਸਰਨ ਜੋਗ ਸੁਨ ਸਰਣੀ ਆਏ ਕਰ ਕੇ ਪ੍ਰਭਾਵ ਮਿਲਾਏ ਮਿਟ ਗਏ ਬੈਰ ਭੈ ਸਵਰੇ ਨੇ ਅੰਮ੍ਰਿਤ ਨਾਮ ਸਾਧ ਸੰਗ ਲੈਣ ਸੋ ਪ੍ਰਸੰਨ ਭੈ ਗੁਰਦੇ ਪੂਰਨ ਹੋਏ ਸੇਵ ਕੀ ਸੇਵ ਆਲ ਜਾਲ ਵੀ ਕਰਦੇ ਰਹਿ ਤੇ ਰਾਮ ਨਾਮ ਸੁਨ ਸੁਨਾ ਕਹਿ ਕਰ ਪ੍ਰਸਾਦ ਦਿਆ ਪ੍ਰਭ ਧਾਰੀ ਨਾਨਕ ਨੇ ਵੀ ਖੇਫ ਮਾਰੀ ਪ੍ਰਭ ਕੀ ਸਤ ਗੁਰ ਸੰਮੀ ਸਾਵਧਾਨੀ ਕਾ ਕਰ ਚੀਤ ਸੁਖਮਣੀ ਸਾਹਿਬ ਗੋਬਿੰਦ ਗੁਰੂ ਨਾਮ ਜਿਸ ਮਨ ਬਸਤ ਹੋ ਨਿਧਾਨ ਸਰਵ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਦੇ ਉਜ ਪਾਏ ਅਸਥਾਨ ਬਹੁਰਨ ਹੋਵੇ ਆਉਣ ਜਾਣ ਹਰਤਨ ਖਾਰ ਚਲੇ ਜਨ ਸੋਏ ਨਾਨਕ ਸੇ ਪ੍ਰਾਪਤ ਹੋਏ ਖੇਮ ਸ਼ਾਂਤ ਰਿਤ ਨਾਮ ਨਿਧੇ ਬੁੱਧ ਗਿਆਨ ਸਰਵ ਤੈਸੇ ਵਿਦਿਆ ਤਪ ਜੋਗ ਪ੍ਰਭ ਦੇ ਆਣ ਗਿਆਨ ਸ੍ਰੇਸ਼ਟ ਤੁਮ ਇਸ਼ਨਾਨ ਚਾਰ ਪਦਾਰਥ ਗੁਣ ਵਰਗਾ ਸਭ ਕੇ ਮਸਕਲ ਦੇ ਉਦਾਸ ਸੁੰਦਰ ਚਤੁਰ ਤਤ ਕਾ ਬੇਤਾ ਸਮਦਰਸ਼ੀ ਇੱਕ ਦਿਸ਼ਟਿਸ਼ਤਾ ਇਹ ਫਲ ਦਿਸ ਜਨ ਕੇ ਮੁਖ ਬਾਣੇ ਗੁਰੂ ਨਾਨਕ ਨਾਮ ਚੰਨ ਮਨ ਸੁਨੇ ਨਿਧਾਨ ਜਪੇ ਮਨ ਕੋਏ ਸਭ ਜੁਗਮੇ ਦਾ ਗੁਰ ਗੁਣ ਗੋਬਿੰਦ ਨਾਮ ਤੁਨ ਬਾਣੀ ਸਿਮਰ ਸਾਸਤ੍ਰ ਵੇਦ ਵਖਾਣੀ ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਗੋਬਿੰਦ ਭਗਤ ਕੇ ਮਨ ਸੁਰਾਮ ਏ ਕੁੜ ਪ੍ਰਾਤ ਸਾਧ ਸੰਗਟ ਸੰਤ ਕਿਰਪਾ ਤੇ ਜਮ ਤੇ ਛੁਟੈ ਜਾ ਕੇ ਮਸਤ ਕਰਮ ਪ੍ਰਭਾਏ ਸਾਧ ਸੰਗ ਨਾਨਕ ਤੇ ਆਏ ਜਿਸ ਮਨ ਬਸੇ ਸੁਣ ਲਾਏ ਪ੍ਰੀਤ ਤੇ ਜਨ ਆਵੇ ਹਰ ਪ੍ਰਚੇਤ ਜਨਮ ਮਰਨ ਤਾ ਕਾ ਦੁਖ ਨਿਵਾਰੇ ਦੁਰਲਭ ਦੇ ਤਤਕਾਲ ਉਧਾਰੇ ਨਿਰਮਲ ਸੋਭਾ ਅੰਮ੍ਰਿਤਾ ਕੀ ਬਾਣੀ ਏਕ ਨਾਮ ਮਨ ਮੈਂ ਸਮਾਣੀ ਦੁਖ ਰੋਗ ਬਿਨ ਸੇ ਪੈ ਭਰਮ ਸਾਧ ਨਾਮ ਨਿਰਮਲਤਾ ਕੇ ਕਰਮ ਸਭ ਤੇ ਉੱਚਤਾ ਕੀ ਸੋਭਾ ਬਣੀ ਨਾਨਕੇ ਗੁਣ ਨਾਮ ਸੁਖ ਮਣੀ ਦੁਖ ਰੋਗ ਬਿਨ ਸੇ ਪੈ ਭਰਮ ਸਾਧ ਨਾਮ ਨਿਰਮਲਤਾ ਕੇ ਕਰਮ ਸਭ ਤੇ ਉੱਚਤਾ ਕੀ ਸੋਭਾ ਬਣੀ ਨਾਨਕੇ ਗੁਣ ਨਾਮ ਸੁਖ ਮਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਧ ਦਿਆ
1: ਪਿਆਰੇ ਮੇਰੇ ਜਿਨ੍ਹਾਂ ਮੇਰਾ ਨਾਮ ਕੀਤਾ ਹੋਵੇ ਨਾਨਕ ਨਾਮ
0: ਚੜ੍ਹਦੀ ਕਲਾ ਤੇਰੇ ਸਰਬਤ ਸਤਿ ਸ੍ਰੀ ਅਕਾਲ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਡੰਡੋਤ ਬੰਦਨ ਅਨਕੁਬਾਰ ਸਰਬ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਸੁਖ ਹਟਲ ਗੁਰੂ ਸੇਵੀਐਨ ਸਸਵਾਏ ਦਰਸ਼ਨ ਪਰਸ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ

ਤੂੰ।

Oh.

ਸਤਿਗੁਰ ਵੱਡਾ ਕਰਸਾ ਲਾਹੀਐ ਜਿਸ ਵਿੱਚ ਵੱਡੀਆਂ ਵਡਿਆਈਆਂ।

0: अग्न सागर विकराला,
1: अग्न सागर विकराला,
0: अग्न सागर

भगत वत्सल तेरा पीरद हार पत्ते उदा

ਜਿਸ ਦਾ ਦਿੱਤਾ ਸਭ ਕਿਛ ਲੈਣਾ, ਛੱਤੀ ਹੀ ਅੰਮ੍ਰਿਤ ਭੋਜਨ ਖਾਣਾ, ਸੇਜ ਸੁਖਾਲੀ

कर कृपा कृपाल आपे बख्शने सदा सदा जपी तेरा नाम सतगुर पाए।

ਕੁਅੰਕਾਰ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹ ਦਸਵੀਂ ਕਬਿਓ ਬਾਚ ਬੇਨਤੀ ਚਉ ਪਈ, ਹਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ, ਤਵ ਚਰਨ ਮਨ ਰਹਿ ਹਮਾਰਾ, ਆਪਣਾ ਜਾਨ ਕਰੋ ਪ੍ਰਤ ਪਾਰਬ, ਹਮਰੇ ਦੁਸ਼ਟ ਸਭੈ ਤੁਮ ਕਾਬ ਹੋ, ਆਪ ਹਾਥ ਦੈ ਮੋਹਿ ਬਚਾਓ, ਸੁਖੀ ਬਸੈ ਮੋਰ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ, ਮੋਰ ਅੱਛਾ ਨਿਜ ਕਰ ਦੈ ਕਰੀਐ, ਸਭੈ ਰਣ ਕੋ ਆਜ ਸੰਗਰੀਐ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ, ਤੁਮੈ ਛਾੜ ਕੋਈ ਅਵਰ ਨਾ ਧਿਆਉ, ਜੋ ਵਰ ਚਾਹੁ ਸੋ ਤੁਮ ਤੇ ਪਾਉ, ਸੇਵਕ ਸਿੱਖ ਹਮਾਰੇ ਤਾਰੀਐ, ਚੁਣ ਚੁਣ ਛਤਰ ਹਮਾਰੇ ਮਾਰੀਐ, ਆਪ ਹਾਥ ਦੈ ਮੁਜੈ ਉਬਰੀਐ, ਮਰਨ ਕਾਲ ਕਾ ਤ੍ਰਾਸ ਨਿਵਰੀਐ, ਹੋ ਜੋ ਸਦਾ ਹਮਾਰੀ ਪੱਛਾ, ਸ੍ਰੀ ਅਸਤ ਜੂ ਕਰਿਓ ਰੱਛਾ, ਰਾਖ ਲਿਓ ਮੋਇ ਰਾਖਣ ਹਾਰੇ, ਸਾਹਿਬ ਸੰਤ ਸਹਾਇ ਪਿਆਰੇ, ਦੀਨ ਬੰਧ ਦੁਸ਼ਟਨ ਕੇ ਹੰਤਾ, ਤੁਮੋ ਪੁਰੀ ਚਤਰ ਦਸ ਕੰਤਾ, ਕਾਲ ਪਾਏ ਬ੍ਰਹਮਾ ਬਵਤਰਾ, ਕਾਲ ਪਾਏ ਸ਼ਿਵ ਜੂ ਅਵਤਰਾ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ, ਜਵਨ ਕਾਲ ਜੋਗੀ ਸ਼ਿਵ ਕੀਓ, ਵੇਦ ਰਾਜ ਬ੍ਰਹਮਾ ਜੂ ਥੀਓ, ਜਵਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਏ ਹਮਾਰਾ, ਜਵਨ ਕਾਲ ਸਭ ਜਗਤ ਬਨਾਇਓ, ਦੇਵ ਦੈਂਤ ਜਛਨ ਉਪਜਾਇਓ, ਆਦਿ ਅੰਤ ਏਕ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ, ਨਮਸਕਾਰ ਤਸੀ ਕੋ ਹਮਾਰੀ, ਸਕਲ ਪ੍ਰਜਾ ਜਿਨ ਆਪ ਸਵਾਰੀ, ਸ਼ਿਵ ਕਣ ਕੋ ਸਭ ਗੁਣ ਸੁਖ ਦੀਓ, ਸ਼ਤਰਨ ਕੋ ਪਲ ਮੋਹ ਬਦ ਕੀਓ, ਕਟ ਕਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਚੀਟੀ ਤੇ ਕੁੰਚਰ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ, ਸੰਤਨ ਦੁੱਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ, ਏਕ ਏਕ ਕੀ ਪੀਰ ਪਛਾਣੈ, ਕਟ ਕਟ ਕੇ ਪਟ ਪਟ ਕੀ ਜਾਣੈ, ਜਾਵਦ ਕਰਖ ਕਰਾ ਕਰ ਤਾਰਾ, ਪ੍ਰਜਾ ਧਰਤ ਤਵ ਦੇ ਅਪਾਰਾ, ਜਬ ਆ ਕਰਖ ਕਰਤ ਹੋ ਕਬ ਹੂੰ, ਤੋ ਮੈਂ ਮਿਲਤ ਦੇ ਧਰ ਸਭ ਹੂੰ, ਜੇਤੇ ਬਦਨ ਸ੍ਰੇਸ਼ਟ ਸਭ ਤਾਰੈ, ਆਪੋ ਆਪਣੀ ਬੂਝ ਉਚਾਰੈ, ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਣਤ ਭੇਦ ਭੇਦ ਅਰ ਆਲਮ, ਨਿਰੰਕਾਰ ਨਿਰਵਕਾਰ ਨਿਰਲੰਬ, ਆਦੁ ਨੀਲੋ ਨਾਦੁ ਅਸੰਭ, ਤਾਕਾ ਮੂੜ ਚਾਰਤ ਭੇਦਾ, ਜਾ ਕੋ ਭੇਵ ਨ ਪਾਵਤ ਬੇਦਾ, ਤਾਕੋ ਕਰ ਪਾਹਨ ਅਨੁਮਾਨਤ, ਮਹਾ ਮੂੜ ਕਛ ਭੇਦ ਨ ਜਾਣਤ, ਮਹਾਦੇਵ ਕੋ ਕਹਿ ਸਦਾ ਸ਼ਿਵ, ਨਿਰੰਕਾਰ ਕਾ ਚੀਨਤ ਨੈ ਪੈਵ, ਆਪ ਆਪਣੀ ਬਧੈ ਜੀਤੀ, ਵਰਣਤ ਭਿੰਨ ਭਿੰਨ ਤੁਏ ਤੇਤੀ, ਤੁਮਰਾ ਲਖਾ ਨ ਜਾਏ ਪਸਾਰਾ, ਕੇ ਬੈ ਸਜਾ ਪ੍ਰਥਮ ਸੰਸਾਰਾ, ਏਕੈ ਰੂਪ ਅਨੂਪ ਸਰੂਪਾ, ਰੰਕ ਭਇਉ ਰਾਵ ਕਈ ਭੂਪਾ, ਅੰਡਜ ਜੀਰਜ ਸੇਤ ਜਕੀਨੀ, ਉਤਪਜ ਖਾਨ ਬਹੁਰ ਰਚਦੀਨੀ, ਕਹੂ ਫੂਲ ਰਾਜਾ ਹੋਇ ਬੈਠਾ, ਕਹੂ ਸਿਮਟ ਭਇਉ ਸੰਕਰ ਅਕੈਠਾ, ਸਿਗਰੀ ਸ੍ਰਿਸ਼ਟ ਦਿਖਾਏ ਅਚੰਭਵ, ਆਦ ਜੁਗਾਦ ਸਰੂਪ ਸੁਜੰਭਵ, ਅਬ ਰੱਛਾ ਮੇਰੀ ਤੁਮ ਕਰੋ, ਸਿੱਖੋ ਬਾਰੋ ਅਸਿੱਖ ਸੰਗਰੋ, ਦੁਸ਼ਟ ਜਿਤੇ ਉਠਵਤ ਉਤ ਪਾਤਾ, ਸਕਲ ਮਲੇਸ਼ ਕਰੋ ਰਣ ਘਾਤਾ, ਜੇ ਅਸਤੁਜ ਤਵ ਸ਼ਰਣੀ ਪਰੇ, ਤਿਨ ਕੇ ਦੁਸ਼ਟ ਦੁਖ ਦੋ ਅਮਰੇ, ਪੁਰਖ

ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾ ਬਨਿਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿੰਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੂ ਹਰ ਨਾਲੇ ਹਰ ਨਾਲ ਰਹੂ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸਵਾਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੂ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰਤੀ ਰਹਿ

गुरुप्रसाद तुमरी शरण तुमारी आसा

ਰਾਖੋ ਰਾਖਨਹਾਰ ਦਇਆਲਾ ਨਾਨਕ ਘਰ ਕੇ ਗੋਲੇ ਹਲਤ ਪਲਤ ਦੇ ਰਾਖੇ ਦੀਨ ਦੁਨੀ ਦੇ ਮਾਲਕ ਸਮੁੱਚੀ ਮਾਨਵਤਾ ਦੇ ਸਰਬ ਸਾਂਝੇ ਰਹਿਬਰ ਧੰਨ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਇਲਾਹੀ ਹਜ਼ੂਰੀ ਅੰਦਰ ਸੱਜ ਬੈਠੇ ਗੁਰੂ ਸਵਾਰੇ ਸਤਸੰਗੀ ਜਨੋ, ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਸਾਹਿਬ ਪਿਤਾ ਜੀ ਵੱਲੋਂ ਬਖਸ਼ੀ ਫਤਿਹ ਪ੍ਰਵਾਨੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗ ਜੋ ਤੁਮੈਂ ਮਿਲਾਇਓ, ਤੋ ਸੁਣੀ ਤੁਮਾਰੀ ਬਾਣੀ। ਸਤਿਗੁਰੂ ਜੀ ਨੇ ਤਰਸ ਕਰਕੇ ਆਪਾਂ ਸਭ ਨੂੰ ਸਤਸੰਗ

हर दिन खिन पल रह ना सको, खिन पल रह ना सको।

ਤਬਲਾਗਮ ਮੇਰਾ ਮਨ ਰਾਮ ਤਬਲਾਗਮ ਮੇਰਾ ਮਨ ਰਾਮ ਗੁਣ ਗਾ ਤਬਲਾਗਮ ਮੇਰਾ ਮਨ ਰਾਮ ਗੁਣ ਗਾ ਤਬਲਾਗਮ ਮੇਰਾ ਮਨ ਰਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾ

ਲੋਕ ਪਤੀਣੇ ਨਾ ਪਤ ਹੋਏ, ਜਨ ਨਾਨਕ ਹਰ ਹਿਰਦੈ ਸਦ ਧਿਆਵੋ।

ਹਰ ਫਿਰਦਾ ਸਾਧ ਧਿਆਵੋ ਤਾਂ ਜੈ ਜੈਕਾਰ ਕਰੇ ਸਭ ਤਾਂ ਜੈ ਜੈਕਾਰ ਕਰੇ ਸਭ ਕੋ ਤਾਂ ਜੈ ਜੈਕਾਰ ਕਰੇ ਸਭ ਕੋ ਜੈ ਜੈਕਾਰ ਕਰੇ ਸਭ ਕੋ

ਬਾਜੀ ਦੇ ਵੇਲੇ ਇਦਾਂ ਦਾ ਹੀ ਸਾਡਾ ਮਜ਼ਬੂਤ ਦਵਾਖਾਨਾ ਸੀ। ਜਦੋਂ ਮੁਲਕ ਦਾ ਬਾਦਸ਼ਾਹ ਸ਼ਾਹਜਹਾਨ ਹੈ ਉਹਦਾ ਪੁੱਤ ਦਾਰਾ ਸ਼ਿਕੋਹ ਬਿਮਾਰ ਹੋ ਗਿਆ, ਕਿਤੋਂ ਇਲਾਜ ਨਹੀਂ ਹੋਇਆ। ਕਹਿੰਦੇ ਹੁਣ ਕੀ ਹੋਵੇ, ਵੱਡੇ ਵੱਡੇ ਹਕੀਮਾਂ ਦੇ ਵੈਦਾਂ ਦੇ ਹੱਥ ਖੜ੍ਹੇ ਹੋ ਗਏ। ਕਹਿੰਦੇ ਹੁਣ ਤਾਂ ਇੱਕੋ ਹੀ ਹੱਲ ਹੈ, ਗੁਰੂ ਹਰਿਰਾਇ ਸਾਹਿਬ ਮਹਾਰਾਜ ਦੇ ਦਵਾਖਾਨੇ ਵਿੱਚ ਚਲੇ ਜਾਈਏ। ਜੇ ਉੱਥੋਂ ਇਲਾਜ ਹੋ ਗਿਆ ਹੋ ਗਿਆ, ਨਹੀਂ ਤਾਂ ਕਿਤੋਂ ਨਹੀਂ ਹੋ ਸਕਣਾ। ਉਹ ਬਿਲਕੁਲ ਉਵੇਂ ਹੈ ਜਿਵੇਂ ਪੰਜਾਬ ਦੇ ਵਿੱਚ ਆਪਣੇ ਉੱਥੇ ਗੱਲ ਚੱਲਦੀ ਹੈ ਕਿ PGI ਲੈ ਜਾਓ ਜੇ ਜ਼ਿਆਦਾ ਸੀਰੀਅਸ ਹੈ ਨਾ ਬੰਦਾ। ਜੇ PGI ਤੋਂ ਜਵਾਬ ਮਿਲ ਜੇ ਫਿਰ ਕਹਿੰਦੇ ਹੁਣ ਘਰੇ ਸੇਵਾ ਕਰ ਲਓ। ਸਾਡਾ ਹੋਸਪਿਟਲ ਜਿਹੜਾ ਸੀ ਗੁਰੂ ਸਾਹਿਬ ਵੇਲੇ ਉਹ ਇਸ ਪੱਧਰ ਦਾ ਸੀ ਕਿ ਦਾਰਾ ਸ਼ਿਕੋਹ ਜਿਹੜਾ ਮੁਲਕ ਦੇ ਬਾਦਸ਼ਾਹ ਦਾ ਪੁੱਤ ਹੈ ਉਹਦਾ ਇਲਾਜ ਵੀ ਗੁਰੂ ਸਾਹਿਬ ਦੇ ਦਵਾਖਾਨੇ ਵਿੱਚੋਂ ਹੋ ਰਿਹਾ। ਸਤਿਗੁਰੂ ਗੁਰੂ

ਸਿੰਘ ਮਹਾਰਾਜ ਨੇ ਤਾਂ ਸਪੈਸ਼ਲੀ ਇੱਦਾਂ ਦੇ ਬਾਗ ਸਿੱਖਾਂ ਨੂੰ ਲਾਉਣ ਵਾਸਤੇ ਹਦਾਇਤ ਦਿੱਤੀ ਕਿ ਕੋਈ ਵੀ ਦਵਾ ਬੂਟੀ ਇਹੋ ਜਿਹੀ ਨਾ ਹੋਵੇ ਜਿਹੜੀ ਮੇਰੇ ਇਸ ਬਾਗ ਵਿੱਚ ਹੋਵੇ ਨਾ, ਆਪਣੇ ਬਾਗ 'ਚ ਸਾਰੀਆਂ ਦਵਾ ਬੂਟੀਆਂ ਲਾਓ। ਹਾਲਾਂਕਿ ਅੱਜ ਅਸੀਂ ਇਸ ਪੱਖੋਂ ਬਹੁਤ ਅਵੇਸਲੇ ਹਾਂ, ਖਾਸ ਤੌਰ 'ਤੇ ਜਿਹੜਾ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਹੈ ਨਾ, ਉਹ ਬਹੁਤ ਜ਼ਿਆਦਾ ਅਮੀਰ ਹੈ ਇਸ ਪੱਖੋਂ। ਜੇ ਕੋਈ ਆਯੁਰਵੈਦਿਕ ਦੇ ਮੰਨੇ ਪ੍ਰਮੰਨੇ ਲੋਕਾਂ ਨੂੰ ਪੁੱਛਿਆ ਜਾਵੇ, ਇੰਨੀਆਂ ਮਹਿੰਗੀਆਂ ਮਹਿੰਗੀਆਂ ਉੱਥੇ ਜੜੀਆਂ ਬੂਟੀਆਂ ਪਈਆਂ ਨੇ, ਉਸ ਪੱਖ ਤੋਂ ਸਾਡਾ ਨਾ ਸਾਡੀ ਧਾਰਮਿਕ ਸਰਕਾਰ ਨਾ ਸਾਡੀ ਪੋਲੀਟੀਕਲ ਸਰਕਾਰ ਕੋਈ ਧਿਆਨ ਨਾ ਦੇਣ ਕਰਕੇ ਉਹ ਇੱਦਾਂ ਹੀ ਸਾਡੇ ਲਈ ਕਾਫੂਸ ਬਣਿਆ ਹੋਇਆ। ਤਾਂ ਦਵਾਖਾਨੇ ਦਾ ਪ੍ਰਬੰਧ ਵੀ ਗੁਰਦੁਆਰਾ ਸਾਹਿਬ 'ਚ ਹੁੰਦਾ ਰਿਹਾ। ਹੁਣ ਵੀ ਹੋ ਸਕਦਾ ਕਿ ਜਿਹੜੇ ਲੋੜਵੰਦ ਲੋਕ ਹੈ ਉਹਨਾਂ ਨੂੰ ਦਵਾਈ ਬੂਟੀ ਦਾ ਪ੍ਰਬੰਧ ਕੀਤਾ ਜਾਵੇ। ਮਤਲਬ ਕੀ ਹੈ ਕਿ ਸਾਰੀਆਂ ਜਦੋਂ ਲੋੜਾਂ ਦੀ ਪੂਰਤੀ ਹੁੰਦੀ ਹੈ ਨਾ, ਤਾਂ ਫਿਰ ਉਹ ਵਿਅਕਤੀ ਅੱਗੇ ਵੀ ਗੁਰੂ ਨਾਲ ਜੁੜਨਗੇ ਕਿਸੇ ਵੀ ਤਰੀਕੇ। ਕਿਉਂਕਿ ਗੁਰੂ ਸਵਾਰੇ ਉਹ ਜਿਹੜਾ ਪਹਿਲਾ ਅਸਰ ਪੈਣਾ ਕਿਸੇ ਵੀ ਵਿਅਕਤੀ ਦੇ ਮਨ 'ਤੇ, ਜਿਹੜਾ ਪਹਿਲਾ ਪ੍ਰਭਾਵ ਪੈਣਾ ਉਹ ਤੁਹਾਡੇ ਸਿਸਟਮ ਦਾ ਪੈਣਾ, ਪ੍ਰਬੰਧ ਦਾ ਪੈਣਾ। ਜਿਹੜੀ ਵਿਚਾਰਧਾਰਾ ਨਾ ਗੁਰੂ ਜੀ ਦੀ, ਉਹ ਤਾਂ ਬਹੁਤ ਸਿਖਰਲੀ ਹੈ, ਉਹਦਾ ਅਸਰ ਤਾਂ ਬਾਅਦ 'ਚ ਪੈਣਾ। ਪਹਿਲਾਂ ਤਾਂ ਆਉਂਦੇ ਹੀ ਬੰਦੇ ਨੇ ਤੁਹਾਡੇ ਸਿਸਟਮ ਨੂੰ ਵੇਖਣਾ, ਉਹ ਕੀ ਹੈ, ਕਿਵੇਂ ਹੈ, ਕੀ ਹੈ। ਮੈਂ ਇੱਕ ਸੌਖੀ ਉਦਾਹਰਣ ਦੇ ਦਿੰਦਾ ਕਿ ਸਿਸਟਮ ਨੇ ਇਹੋ ਜਿਹੇ ਸਿੱਖ ਬਣਾਏ ਨੇ, ਵਿਚਾਰਧਾਰਾ ਨਾਲ ਤਾਂ ਬਾਅਦ 'ਚ ਜੁੜੇ ਹੋ। ਤੁਸੀਂ ਵੇਖੋ ਹਿੰਦੂਆਂ ਦਾ ਬੱਚਾ ਰਾਮ ਜੀ ਦਾਸ ਜਿਹੜਾ ਪੇਪਰ ਦੇ ਕੇ ਜਦੋਂ ਵਾਪਸ ਮੁੜ ਰਿਹਾ, ਰਸਤੇ ਵਿੱਚ ਮੰਦਰ 'ਚ ਚਲਾ ਗਿਆ। ਉਹ ਹਨੂੰਮਾਨ ਜੀ ਦਾ ਪੁਜਾਰੀ ਸੀ ਪੱਕਾ, ਭਗਤੀ ਕਰਦਾ ਸੀ ਉਹਦੀ, ਨਹੀਂ ਮੰਦਰ ਹੈ ਭੁੱਖ ਲੱਗੀ ਹੈ ਚਲੋ ਪ੍ਰਸ਼ਾਦਾ ਛਕਦੇ ਹਾਂ। ਮੈਂ ਕਿਸੇ ਧਰਮ ਨੂੰ ਟਾਰਗੇਟ ਨਹੀਂ ਕਰ ਰਿਹਾ, ਪਰ ਇਸ ਕਿਸਮ ਦਾ ਪੁਜਾਰੀ ਹੋਊਗਾ ਜਿਹਨੂੰ ਕਿਹਾ ਗਿਆ ਵੀ ਰੋਟੀ ਚਾਹੀਦੀ ਹੈ, ਉਹਨੇ ਅਪਮਾਨਿਤ ਕੀਤਾ ਵੀ ਇੱਥੇ ਕਿਹੜਾ ਕੋਈ, ਜਿਵੇਂ ਆਪਾਂ ਕਹਿ ਇਹ ਢਾਬਾ ਤਾਂ ਹੈ ਨਹੀਂ। ਹੁਣ ਬੰਦੇ ਦਾ ਇੱਕ ਬੰਦੇ ਨੂੰ ਭੁੱਖ ਲੱਗੀ ਹੋਈ ਸੀਗੀ, ਦੂਜਾ ਉਹਨੂੰ ਆਸਰਾ ਆਪਣੇ ਹਨੂੰਮਾਨ ਦੇ ਮੰਦਰ 'ਤੇ ਸੀਗਾ, ਤੀਜਾ ਉਹਨੂੰ ਪੁੱਠਾ ਬੋਲਿਆ ਗਿਆ, ਉਹ ਖਿਝ ਹੋਰ ਚੜ੍ਹ ਗਈ। ਭੁੱਖੇ ਨੂੰ ਤੁਸੀਂ ਗਿਆਨ ਦਿਓਗੇ ਨਾ, ਜਾਂ ਵੈਸੇ ਵੀ ਕੋਈ ਮਤ ਦਿਓ, ਉਹ ਤਾਂ ਬੋਲਿਆ ਹੀ ਪੁੱਠਾ, ਹੋਰ ਖਿੱਚ ਚੜ੍ਹ ਗਈ। ਹੁਣ ਕੀ ਕਰਾਂ, ਚੱਲ ਆ ਨੇੜੇ ਗੁਰਦੁਆਰਾ ਆ ਗਿਆ ਰੇਰੂ ਸਾਹਿਬ, ਇੱਥੇ ਜਾ ਕੇ ਵੇਖਦੇ ਹਾਂ ਕੀ ਬਣਦਾ। ਹੁਣ ਅਜੇ ਤੱਕ ਰਾਮ ਜੀ ਦਾਸ ਨੇ ਬਾਣੀ ਨਹੀਂ ਸੁਣੀ, ਨਾ ਪੜ੍ਹੀ ਹੈ, ਨਾ ਉਹਨੂੰ ਕੋਈ ਗੱਲ ਦਾ ਪਤਾ। ਸਿਰਫ ਉੱਥੋਂ ਦੇ ਸੇਵਾਦਾਰ ਇੰਨੇ ਸੂਝਵਾਨ ਸੁਚੱਜੇ ਸੀ, ਉਹਨਾਂ ਨੇ ਸਤਿਕਾਰ ਨਾਲ ਬਿਠਾ ਕੇ ਪ੍ਰਸ਼ਾਦਾ ਛਕਾਇਆ। ਜਦੋਂ ਪ੍ਰਸ਼ਾਦਾ ਛਕਿਆ, ਆਪਾਂ ਪਹਿਲਾਂ ਵੀ ਗੱਲ ਕੀਤੀ, ਸ਼ੂਗਰ ਲੈਵਲ ਬੈਲੈਂਸ ਹੋ ਗਿਆ, ਥੋੜ੍ਹਾ ਜਿਹਾ ਜੀ ਲੱਗਣ ਲੱਗ ਪਿਆ, ਜਾਨ ਜੀ ਪੈ ਗਈ, ਔਰ ਉਹਨੂੰ ਇੰਨੀ ਅਪਣੱਤ ਬਣੀ, ਉਹਨੇ ਸੋਚਿਆ ਸ਼ਾਮ ਪੈ ਰਹੀ ਆ, ਅੱਜ ਰਾਤ ਇੱਥੇ ਨਾ ਕੱਟ ਲਈਏ। ਪੁੱਛਿਆ ਭਾਈ ਸਾਹਿਬ ਨੂੰ, ਉਹ ਕਹਿੰਦੇ ਜੀ ਫਿਕਰ ਹੀ ਨਾ ਕਰੋ, ਸੋਹਣਾ ਬਿਸਤਰਾ ਵਿਛਾਤਾ, ਆਇਓ ਆਓ ਭਗਤ ਕਰਤੀ ਆਏ। ਤਾਂ ਹੁਣ ਜਦੋਂ ਸਵੇਰੇ ਵੇਖਦਾ ਸਿੱਖ ਅੰਮ੍ਰਿਤ ਵੇਲੇ ਉੱਠ ਰਹੇ ਨੇ, ਨਾਲੇ ਸਤਨਾਮ ਵਾਹਿਗੁਰੂ ਕਹਿ ਰਹੇ ਨੇ, ਕੋਈ ਸਿੱਖ ਇਸ਼ਨਾਨ ਕਰਦਾ ਕਰਦਾ ਬਾਣੀ ਵੀ ਪੜ੍ਹ ਰਿਹਾ, ਇੰਨਾ ਸੋਹਣਾ ਮਾਹੌਲ ਲੱਗਿਆ ਉਹਨੂੰ। ਉਸੇ ਦਿਨ ਰਾਮ ਜੀ ਦਾਸ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ ਅਰਦਾਸ ਕਰ ਗਿਆ ਕਿ ਪਾਤਸ਼ਾਹ ਅੱਜ ਤੋਂ ਮੈਂ ਤੁਹਾਡਾ ਹੋ ਗਿਆ। ਉਹੀ ਰਾਮ ਜੀ ਦਾਸ ਕੌਣ ਬਣਿਆ ਜੀ? ਭਗਤ ਪੂਰਨ ਸਿੰਘ ਜੀ ਪਿੰਗਲਵਾੜੇ ਵਾਲੇ। ਇੱਕ ਸੋਹਣੇ ਪ੍ਰਬੰਧ ਨੇ ਬੰਦੇ ਨੂੰ ਬਦਲ ਕੇ ਰੱਖਤਾ। ਅਤੇ ਅੱਜ ਦੁਨੀਆ 'ਚ ਜਿੱਥੇ ਵੀ ਵੱਸਦੇ ਆ ਪੰਜਾਬੀ, ਸਾਰੇ ਲੋਕ ਉਹਦੇ 'ਤੇ ਮਾਣ ਕਰਦੇ ਆ। ਹੁਣ ਇਮਾਨਦਾਰੀ ਨਾਲ ਸੋਚੋ, ਜੇ ਉੱਥੇ ਪ੍ਰਬੰਧ ਚੰਗਾ ਨਾ ਹੁੰਦਾ, ਪਹਿਲਾਂ ਹੀ ਮੰਦਰ 'ਚੋਂ ਵੀ ਖਿੱਚ ਕੇ ਆਇਆ ਸੀ ਬੰਦਾ, ਆਉਂਦਿਆਂ ਹੀ ਉਹਨੂੰ ਇੱਥੇ ਵੀ ਇੱਥੇ ਰੋਟੀ ਖਾਣ ਆ ਜਾਂਦੇ, ਉਹ ਚਾਰ ਗੱਲਾਂ ਸੁਣਾ ਦਿੰਦੇ, ਫਿਰ ਉਹਨੇ ਕਿਵੇਂ ਜੁੜਨਾ ਸੀਗਾ? ਇਸ ਲਈ ਜਿਹੜਾ ਸੁਚੱਜਾ ਪ੍ਰਬੰਧ ਹੈ ਉਹ ਵੀ ਵਿਅਕਤੀਆਂ 'ਤੇ ਬਹੁਤ ਅਸਰ ਪੈਂਦਾ। ਪੰਜਾਬ ਦੇ ਵਿੱਚ ਵੀ ਬਹੁਤ ਸਾਰੇ ਐਸੇ ਅਸਥਾਨ ਨੇ ਜਿਨ੍ਹਾਂ ਦੀ ਕੋਈ ਵਿਚਾਰਧਾਰਾ ਨਹੀਂ ਹੈ, ਨਾ ਕੋਈ ਹਿਸਟਰੀ ਹੈ, ਨਾ ਕੋਈ ਸੱਭਿਆਚਾਰ ਹੈ, ਨਾ ਕੋਈ ਗੱਲ ਹੈ, ਨਾ ਬਾਤ ਹੈ, ਲੇਕਿਨ ਉਹਨਾਂ ਨੇ ਵਾਰੀ ਤੌਰ 'ਤੇ ਜਿਹੜਾ ਸਿਸਟਮ ਹੈ ਉਹ ਇੰਨਾ ਅਨੁਸ਼ਾਸਨ ਦੇ ਵਿੱਚ ਬਣਾਤਾ, ਡਿਸਿਪਲਨ ਇੰਨਾ ਸੋਹਣਾ ਕਾਇਮ ਕਰਤਾ ਕਿ ਕਹਿੰਦੇ ਕਹਾਉਂਦੇ ਮੈਂ ਸਿੱਖਾਂ ਨੂੰ ਵੀ ਸੁਣਿਆ, ਉਹ ਵੀ ਉਹਨਾਂ ਦੇ ਡਿਸਿਪਲਨ ਦੇ ਫੈਨ ਨੇ ਕਿ ਜੀ ਡਿਸਿਪਲਨ 'ਤੇ ਉਹਨਾਂ ਦਾ ਮੰਨਣਾ ਪੈਣਾ। ਹੁਣ ਸਾਡੇ ਸਿਸਟਮ ਇਹ ਹੈ ਕਿ ਸਾਡੇ ਗੁਰੂ ਪਾਤਸ਼ਾਹ ਵਿੱਚ ਤਾਂ ਕੋਈ ਵੀ ਕਮੀ ਹੈ ਨਹੀਂ, ਨਾ ਸਾਡੇ ਇਤਿਹਾਸ ਵਿੱਚ, ਨਾ ਸਾਡੇ ਸੱਭਿਆਚਾਰ ਦੇ ਵਿੱਚ, ਲੇਕਿਨ ਸਾਡੇ ਸਿਸਟਮ ਦੇ ਵਿੱਚ ਬੜੀ ਵੱਡੀ ਪ੍ਰੋਬਲਮ ਹੈ।
ਸਾਡੇ ਜਿਹੜੇ ਬੰਦੇ ਵੀ ਕੌਮ ਦੇ ਵਿੱਚ ਇੱਕ ਨੰਬਰ 'ਚ ਕੰਮ ਕਰ ਰਹੇ ਨੇ ਨਾ, ਇਮਾਨਦਾਰੀ ਨਾਲ ਕੌਮ ਨੂੰ ਸਮਰਪਿਤ ਹੋ ਕੇ ਗੁਰੂ ਦੀ ਭੈ ਭਾਵਨੀ 'ਚ, ਉਹਨਾਂ ਨੂੰ ਜਿਉਂਦੇ ਜੀ ਇੰਨੀਆਂ ਪੰਗੇ ਸਮੱਸਿਆਵਾਂ, ਉਹਨਾਂ ਨੂੰ ਵਿਚਾਰਿਆਂ ਨੂੰ ਸਫਾਈ ਦਿੰਦੇ ਹੀ ਮਰ ਜਾਂਦੇ ਸਾਰੀ ਉਮਰ ਉਹ, ਕਿ ਨਹੀਂ ਅਸੀਂ ਕੌਮ ਲਈ ਕਰਨਾ ਚਾਹੁੰਦੇ ਹਾਂ, ਸਾਡਾ ਆਹ ਵਿਜ਼ਨ ਹੈ ਸਾਡੇ ਕੋਲ ਆ। ਅਤੇ ਜੇ ਕੰਮ ਤੁਸੀਂ ਦੋ ਨੰਬਰ 'ਚ ਕਰਨਾ ਹੋਵੇ ਤਾਂ ਪੂਰਾ ਸਿਸਟਮ ਤੁਹਾਡੇ ਨਾਲ ਖੜ੍ਹ ਜਾਂਦਾ, ਜੀ ਅਸੀਂ ਨਾਲ ਹਾਂ ਤੁਹਾਡੇ, ਹਾਂ ਹਾਂ ਕੋਈ ਨਹੀਂ, ਵਿੱਚ ਸਾਡਾ ਹਿੱਸਾ ਰੱਖਿਓ ਅਤੇ ਦੱਬੋ ਕੰਮ ਤਰਕੇ। ਇਹ ਹਾਲਤ ਹੈ ਸਾਡੀ ਸੱਚਮੁੱਚ। ਕਈ ਵਾਰੀ ਬੰਦਾ ਸੋਚਦਾ ਕਿ ਜਿਨ੍ਹਾਂ ਦੇ ਤੁਸੀਂ ਸਰੋਪੇ ਪਾ ਰਹੇ ਹੋ, ਜਿਨ੍ਹਾਂ ਦੇ ਅੱਗੇ ਪਿੱਛੇ ਤੁਰੇ ਫਿਰ ਰਹੇ ਹੋ, ਜਿਨ੍ਹਾਂ ਨੂੰ ਤੁਸੀਂ ਬਹੁਤ ਵੱਡੇ ਬਣਾ ਕੇ ਪੇਸ਼ ਕਰਦੇ ਹੋ, ਉਹਨਾਂ ਅਤੇ ਦੂਜਿਆਂ 'ਚ ਫਰਕ ਸਿਰਫ ਇੰਨਾ ਹੈ ਕਿ ਉਹਨਾਂ ਨੇ ਗਦਾਰੀ ਨਹੀਂ ਸੀ ਕੀਤੀ, ਬਸ ਤਾਂ ਕਰਕੇ ਤੁਸੀਂ ਉਹਨਾਂ ਦੀ ਗੱਲ ਨੂੰ ਸੀਰੀਅਸ ਹੀ ਨਹੀਂ ਲੈ ਰਹੇ। ਚਲੋ ਇਹ ਤਾਂ ਆਮ ਹੀ ਵਿਚਾਰੇ, ਉਹਨਾਂ ਨੂੰ ਮੌਕੇ ਮਿਲੇ ਹੋਣਗੇ, ਹੋ ਸਕਦਾ ਡਿੱਗਣ ਦੇ। ਫਿਰ ਕਈ ਵਾਰੀ ਨਾ ਮਨੁੱਖੀ ਮਨ ਬੰਦੇ ਦੇ ਚਾਹੁੰਦਾ ਵੀ ਯਾਰ ਇਹਦਾ ਮਤਲਬ ਇਹਨਾਂ ਨੂੰ ਗਦਾਰੀ ਕਰਕੇ ਦਿਖਾਈਏ, ਫਿਰ ਇਹੀ ਬੰਦੇ ਹੱਥ ਜੋੜ ਕੇ ਵੀ ਖੜ੍ਹੇ ਹੋਣਗੇ ਭੀੜਾਂ ਇਕੱਠੀਆਂ ਕਰਕੇ। ਇਸ ਕਰਕੇ ਚਲੋ ਇਹ ਸਾਰੇ ਸਿਸਟਮ ਦੀ ਗੱਲ ਹੈਗੀ ਹੈ, ਸਿਸਟਮ ਦਾ ਬਹੁਤ ਜ਼ਬਰਦਸਤ ਅਸਰ ਜਿਹੜਾ ਮਨੁੱਖ ਦੇ ਮਨ 'ਤੇ ਪੈਂਦਾ। ਤਾਂ ਗੁਰਦੁਆਰਾ ਸਾਹਿਬ ਇੱਕ ਐਸੀ ਪਾਕ ਪਵਿੱਤਰ ਸੰਸਥਾ ਹੈ, ਲੇਕਿਨ ਅੱਜ ਜਿਸ ਰੂਪ ਦੇ ਵਿੱਚ ਹੈ ਉਹ ਤੁਹਾਨੂੰ ਵੀ ਪਤਾ, ਮੈਨੂੰ ਵੀ ਪਤਾ, ਅੱਜ ਸਾਡਾ ਹੋਰ ਤਰ੍ਹਾਂ ਦੇ ਮਕਸਦ ਨੇ। ਗੁਰਦੁਆਰਾ ਸੰਸਥਾ ਅੱਜ ਹੋਰ ਤਰ੍ਹਾਂ ਦੀ, ਬਹੁਤ ਨੀਵੇਂ ਪੱਧਰ ਦੀ ਪੋਲੀਟਿਕਸ, ਹੋਰ ਸਭ ਕੁਛ, ਕਮਰਸ਼ੀਅਲ ਕੰਮ ਸਾਰਾ, ਇਹ ਸਾਰਾ ਕੁਛ ਹੋ ਗਿਆ ਨਾ। ਇੱਦਾਂ ਦਾ ਤਾਂ ਕੋਈ ਗੱਲ ਹੈ ਨਹੀਂ ਸੀ ਊਂ ਅਸਲ 'ਚ, ਤਾਂ ਹੀ ਤਾਂ ਕੋਈ ਉਹਦਾ ਅਸਰ ਨਹੀਂ, ਕੁਛ ਨਹੀਂ, ਸਾਰਾ ਹੋਰ ਤਰ੍ਹਾਂ ਦਾ ਮਾਹੌਲ ਹੈ। ਤਾਂ ਜੇ ਅਸੀਂ ਗੁਰਦੁਆਰਾ ਸੰਸਥਾ ਨੂੰ ਉਸ ਰੂਪ 'ਚ ਬਹਾਲ ਕਰ ਲਈਏ, ਇਹ ਮਸਲਾ ਨਹੀਂ ਹੈ ਕਿ ਗੁਰਦੁਆਰੇ ਕਿੰਨੇ ਬਣਾਉਣੇ ਆ, ਫਿਰ ਤਾਂ ਜਿਹੜਾ ਗੁਰਦੁਆਰਾ ਸੱਚੀ ਮੁੱਚੀ ਗੁਰਦੁਆਰਾ ਹੈ, ਜਿਵੇਂ ਹੁਣ ਇਸ ਗੁਰਦੁਆਰਾ ਸਾਹਿਬ 'ਚ ਬਹੁਤ ਸੋਹਣਾ ਮਿਊਜ਼ੀਅਮ ਬਣਾਇਆ ਹੈ, ਯਾਦਗਾਰ ਬਣਾਈ ਹੈ ਸ਼ਹੀਦਾਂ ਦੀ, ਜਾਂ ਹੋਰ ਵੀ ਯਤਨ ਸੰਥਿਆ ਦੀਆਂ ਕਲਾਸਾਂ ਚੱਲ ਰਹੀਆਂ, ਇਹੋ ਜਿਹੇ ਇੰਪੋਰਟੈਂਟ ਕੰਮ ਹੋ ਰਹੇ ਨੇ, ਇਹ ਬੜੇ ਜ਼ਰੂਰੀ ਨੇ। ਕਿਉਂਕਿ ਜਿਹੜਾ ਭਵਿੱਖ ਹੈ ਉਹ ਇਸ ਕਿਸਮ ਦਾ ਹੈ, ਲੋਕਾਂ ਨੂੰ, ਮੈਂ ਲਾਸਟ ਗੱਲ ਕਹਿ ਕੇ ਸਮਾਪਤੀ ਕਰਦਾ, ਲੋਕਾਂ ਦੇ ਵਿੱਚ ਮੈਂਟਲ ਹੈਲਥ ਬਹੁਤ ਵੱਡਾ ਇਸ਼ੂ ਹੈ, ਪੂਰੇ ਵਰਲਡ ਦੇ ਵਿੱਚ ਹੈ, ਔਰ ਇਹ ਇਸ਼ੂ ਲਗਾਤਾਰ ਵਧਣਾ, ਘਟਣਾ ਹੈ ਨਹੀਂ। ਜਿਸ ਕਿਸਮ ਦੇ ਟੂਲ ਆ ਗਏ ਨੇ ਲੋਕਾਂ ਦੇ ਹੱਥਾਂ 'ਚ, ਇਹੋ ਜਿਹਾ ਖਤਰਨਾਕ ਮਾਹੌਲ ਬਣਨਾ, ਤੁਸੀਂ ਲਿਖ ਕੇ ਰੱਖ ਲਓ, ਜੇ ਆਪਾਂ 5 ਕੁ ਸਾਲ ਵੀ ਜਿਉਂਦੇ ਰਹੇ ਨਾ ਸਾਰੇ ਜਾਣੇ, ਤੁਸੀਂ ਅੱਜ ਦੀ ਡੇਟ ਨੋਟ ਕਰਕੇ ਰੱਖ ਲਿਓ ਵੀ ਇਹ ਬਣਦਾ ਕੀ ਹੈ। ਕਿਉਂਕਿ ਇਸ ਕਿਸਮ ਦੇ ਇਸ਼ੂ ਛੋਟੇ ਛੋਟੇ ਜਵਾਕਾਂ ਨੂੰ ਆ ਰਹੇ, 4-5 ਸਾਲ ਦੇ ਬੱਚਿਆਂ ਨੂੰ, ਜਿਨ੍ਹਾਂ ਨੂੰ ਸਟੇਜ 'ਤੇ ਓਪਨਲੀ ਤੁਸੀਂ ਦੱਸ ਵੀ ਨਹੀਂ ਸਕਦੇ ਵੀ ਆਹ ਹਾਲਤ ਹੈ। ਤਾਂ ਉਹ ਜਿਹੜੇ ਜਵਾਕ ਸਾਡੇ ਬਚਣੇ ਨੇ, ਜੇ ਉਹਨਾਂ ਨੂੰ ਮੈਂਟਲੀ ਸਟਰੋਂਗ ਅਸੀਂ ਰੱਖਣਾ, ਤਾਂ ਇਸ ਕਰਕੇ ਵੀ ਉਹਨਾਂ ਨੂੰ ਗੁਰਬਾਣੀ ਨਾਲ ਜੋੜਨਾ ਜ਼ਰੂਰੀ ਹੈ। ਇੱਕ ਤਾਂ ਹੈ ਨਾ ਕਿ ਸਿੱਖੀ ਕਮਾਉਣੀ ਹੈ, ਉਹ ਨਹੀਂ ਮੈਂ ਗੱਲ ਕੀਤੀ ਹੈ ਜੀ, ਉਹ ਤਾਂ ਵੱਡੀ ਗੱਲ ਹੋ ਗਈ। ਮੈਂ ਕਹਿੰਦਾ ਕਿ ਜਵਾਕਾਂ ਨੂੰ ਰਿਸ਼ਟ ਪੁਸ਼ਟ ਰੱਖਣਾ ਫਿਜ਼ੀਕਲ ਤੌਰ 'ਤੇ ਅਤੇ ਨਾਲ ਮੈਂਟਲੀ ਤੌਰ 'ਤੇ, ਉਹਦੇ ਲਈ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਜੁੜਨਾ ਜ਼ਰੂਰੀ ਹੈ। ਕਿਉਂਕਿ ਨਹੀਂ ਤਾਂ ਜਿੰਨੀਆਂ ਸਮੱਸਿਆਵਾਂ ਨੇ, ਓਵਰ ਥਿੰਕਿੰਗ, ਆ ਜੋ ਵੀ ਚੱਲ ਰਿਹਾ ਨਾ, ਐਨਜਾਇਟੀ, ਫੀਅਰ, ਫੋਬੀਆ, ਟਰੋਮਾ, ਸਟ੍ਰੈਸ, ਡਿਪਰੈਸ਼ਨ, ਸਾਰਾ ਸਮਾਨ ਜਿੰਨਾ ਉਹ ਵੱਧਦਾ ਜਾ ਰਿਹਾ, ਔਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜਾਂ ਸਿੱਖੀ ਦੇ ਵਿੱਚ ਜਿਹੜਾ ਪ੍ਰੋਟੋਕੋਲ ਗੁਰੂ ਮਹਾਰਾਜ ਨੇ ਸਾਨੂੰ ਦਿੱਤਾ, ਇੰਨਾ ਜ਼ਿਆਦਾ ਇੰਪੋਰਟੈਂਟ ਹੈ ਕਿ ਜਦੋਂ ਮੈਂ ਪਿਛਲੇ 6 ਸਾਲਾਂ ਤੋਂ ਮਨ ਬਾਰੇ ਪੜ੍ਹ ਰਿਹਾ, ਸੁਣ ਰਿਹਾ, ਸਮਝ ਰਿਹਾ, ਵੱਡੇ ਵੱਡੇ ਮਾਇੰਡ ਕੋਚਾਂ ਨੂੰ ਮਿਲਿਆ, ਜਿਨ੍ਹਾਂ ਨੂੰ ਇੱਕ ਵਾਰੀ ਮਿਲਣ ਦੀ ਫੀਸ 1.25 ਲੱਖ ਰੁਪਈਆ ਹੈ, ਤਾਂ ਮੈਂ ਹੈਰਾਨ ਹਾਂ ਜਿੰਨੀਆਂ ਉਹ ਤਕਨੀਕਾਂ ਜੋ ਕੁਝ ਸਮਝਾ ਰਹੇ ਨੇ, ਲੋਕਾਂ ਨੂੰ ਦੱਸ ਰਹੇ ਨੇ, ਸਿਖਾ ਰਹੇ ਨੇ, ਉਹ ਸਾਰੀਆਂ ਗੱਲਾਂ ਸਿੱਖੀ ਦੇ ਵਿੱਚ ਸਾਨੂੰ ਸੌਖੀਆਂ ਹੀ ਮਿਲੀਆਂ ਹੋਈਆਂ ਨੇ। ਜਦੋਂ ਉਹ ਸਾਰੇ ਮਨੋਵਿਗਿਆਨ ਨੂੰ ਤੁਸੀਂ ਚੱਜ ਨਾਲ ਸਮਝ ਲੈਂਦੇ ਹੋ, ਫਿਰ ਪਤਾ ਲੱਗਦਾ ਕਿ ਅੰਮ੍ਰਿਤ ਵੇਲੇ ਦੀ ਮਹਾਨਤਾ ਕੀ ਹੈ, ਫਿਰ ਪਤਾ ਲੱਗਦਾ ਕਿ ਸ਼ਾਮ ਨੂੰ ਸੋਹਲੇ ਦਾ ਅਰਥ ਕਿੱਡਾ ਵੱਡਾ ਹੈ, ਫਿਰ ਪਤਾ ਲੱਗਦਾ ਕਿ ਵਾਰ ਵਾਰ ਜਪਜੀ ਪੜ੍ਹਨ ਦਾ ਕੀ ਮਤਲਬ ਹੈ। ਨਹੀਂ ਤਾਂ ਅਸੀਂ ਉੱਪਰੋਂ ਉੱਪਰੋਂ ਸਾਰਾ ਕੰਮ ਕਰੀ ਜਾਂਦੇ ਹਾਂ। ਇਸ ਲਈ ਗੁਰੂ ਮਹਾਰਾਜ ਬਖਸ਼ਿਸ਼ ਕਰੇ, ਆਪਾਂ ਥੋੜ੍ਹੇ ਸਮੇਂ ਦੇ ਵਿੱਚ ਥੋੜ੍ਹੀ ਗੱਲ ਸਮਝੀ ਆ, ਔਰ ਮੈਂ ਹੁਣ ਪ੍ਰਬੰਧਕਾਂ ਤੋਂ ਵੀ ਵੈਸੇ ਮਾਫ਼ੀ ਦੀ ਲੋੜ ਨਹੀਂ, ਮੇਰੇ ਖਿਆਲ ਤਾਂ ਕੋਈ ਆਇਆ ਵੀ ਨਹੀਂ ਹੋਣਾ ਪ੍ਰਬੰਧਕਾਂ 'ਚੋਂ, ਅਤੇ ਆਪਾਂ ਸ਼ੁੱਕਰ ਸ਼ਨੀ ਐਤਵਾਰ ਹੀ, ਕਿਉਂਕਿ ਐਂ ਤਾਂ ਫਿਰ ਕੋਈ ਗੱਲ ਨਹੀਂ ਬਣਦੀ, ਉਹ 3 ਦਿਨ ਹੀ ਕਥਾ ਕਰਾਂਗੇ, ਅਤੇ
ਉਹਦੇ ਲਈ ਮਾਫ਼ੀ ਜਿੰਨੇ ਭੈਣ ਭਰਾ ਤੁਸੀਂ ਪਹੁੰਚੋ ਤੁਹਾਡਾ ਧੰਨਵਾਦ। ਸ਼ੁੱਕਰਵਾਰ ਤਾਂ ਜੀ ਸ਼ਾਮ ਨੂੰ 7:30 ਦਾ ਸਮਾਂ ਕਥਾ ਦਾ, ਮੈਨੂੰ ਪ੍ਰਬੰਧਕ ਵੀਰਾਂ ਦੱਸਿਆ। ਸ਼ਨੀਵਾਰ ਨੂੰ ਇੱਥੇ ਇੱਕ ਵਰਕਸ਼ਾਪ ਰੱਖੀ ਹੈ, ਤਾਂ ਦੱਸ ਰਹੀ ਹਾਂ ਜਿੰਨੇ ਭੈਣ ਭਰਾ ਪਹੁੰਚੇ ਆ ਤੁਸੀਂ ਕੋਸ਼ਿਸ਼ ਕਰਿਓ ਪਰਿਵਾਰਾਂ ਸਮੇਤ ਪਹੁੰਚਣ ਦੀ। ਉਹ ਜਿਹੜੀ ਵਰਕਸ਼ਾਪ ਹੈ ਸ਼ਾਮ ਨੂੰ 4 ਸ਼ੁਰੂ ਹੋਣੀ ਹੈ ਅਤੇ ਰਾਈਟ 4 ਪਹੁੰਚਿਓ। ਕਰੀਬ 2.5 ਦਾ ਸਮਾਂ ਹੋਵੇਗਾ, ਪਰ 2.5 ਤੁਹਾਡੇ 20 ਵਾਂਗ ਹੀ ਲੰਘਣਗੇ। ਉਹਦੇ 'ਚ ਆਪਾਂ ਮਨ ਸੰਬੰਧੀ ਕਾਫੀ ਡੂੰਘਾਈ ਨਾਲ ਗੱਲ ਸਮਝਾਂਗੇ, ਨਹੀਂ ਇਕੱਲੀ ਨਾਲ ਨਾਲ ਪ੍ਰੈਕਟੀਕਲ ਵੀ ਕਰਾਂਗੇ ਕਿ ਮਨ ਦੀ ਸਾਡੇ ਦੀ ਕਿੱਡੀ ਵੱਡੀ ਪਾਵਰ ਹੈਗੀ ਹੈ। ਉਹ ਗੱਲ ਇੰਨੀ ਇੰਪੋਰਟੈਂਟ ਹੈ ਕਿ ਜੇ ਉਹ ਕਹਾਣੀ ਸਮਝ ਆ ਜਾਏ ਨਾ ਕਿਸੇ ਨੂੰ, ਜਿੰਨਾ ਡੇਰਾਵਾਦ ਹੈ, ਜਿੰਨਾ ਪਖੰਡਵਾਦ ਹੈ, ਜਿੰਨਾ ਸਮਾਨ ਚੱਲ ਰਿਹਾ, ਜਿਹੜੀਆਂ ਮਾਨਸਿਕ ਪ੍ਰੋਬਲਮਾਂ ਨੇ, ਉਹਦੀ ਜੜ ਉਹੀ ਗੱਲ ਹੈ ਸਬਕੌਨਸ਼ੀਅਸ ਮਾਈਂਡ। ਉਹ ਕਿਵੇਂ ਕੰਮ ਕਰਦਾ, ਕਿਵੇਂ ਉਹ ਤੋਂ ਠੀਕ ਅਸੀਂ ਕੰਮ ਲੈ ਸਕਦੇ ਹਾਂ, ਉਹ ਤੁਸੀਂ ਸਾਰਾ ਲਾਈਵ ਪ੍ਰੈਕਟੀਕਲ ਵੇਖੋਗੇ। ਔਰ ਉਹ ਇਸ ਕਰਕੇ ਵੀ ਸਮਝਣਾ ਜ਼ਰੂਰੀ ਹੈ ਕਿਉਂਕਿ ਉਸੇ ਤਕਨੀਕ ਦੀ ਵਰਤੋਂ ਕਰਕੇ ਧਰਮ ਪਰਿਵਰਤਨ ਚੱਲ ਰਿਹਾ, ਇਕੱਲੇ ਪੰਜਾਬ 'ਚ ਨਹੀਂ ਇੱਥੇ ਵੀ ਚੱਲ ਰਿਹਾ। ਮੈਂ ਐਸੇ ਭੈਣ ਭਰਾਵਾਂ ਨੂੰ ਮਿਲਿਆ, ਕਿਸੇ ਦੀ ਪ੍ਰਾਈਵੇਸੀ ਸ਼ੇਅਰ ਨਹੀਂ ਕਰਦਾ, ਜਿਨ੍ਹਾਂ ਨੂੰ ਬੜੀ ਤਰੀਕੇ ਨਾਲ ਦੂਜੇ ਪਾਸੇ ਖਿੱਚਿਆ ਜਾ ਰਿਹਾ ਸੀ। ਜਦੋਂ ਉਹਨਾਂ ਜਵਾਕਾਂ ਦੀਆਂ ਹੁਣ ਕਲਾਸਾਂ ਲਾਈਆਂ ਅਤੇ ਉਹ ਬੱਚੇ ਠੀਕ ਨੇ, ਬਿਲਕੁਲ ਓਕੇ ਹੈ। 1-on-1 ਜਦੋਂ ਉਹਨਾਂ ਨਾਲ ਮਿਲ ਕੇ ਗੱਲ ਹੋਈ, ਉਹਨਾਂ ਨੂੰ ਐਕਸਰਸਾਈਜ਼ ਕਰਾਈਆਂ ਤਾਂ ਠੀਕ ਹੋ ਗਏ। ਕਿਉਂਕਿ ਆ ਬਰਮਿੰਗਮ ਦੇ ਵਿੱਚ ਵੀ ਕਾਫੀ ਵੱਡਾ ਪ੍ਰੋਗਰਾਮ ਉਹਨਾਂ ਰੱਖਿਆ ਘਰ ਘਰ ਦੇ ਵਿੱਚ, ਉਹ ਸਾਰੇ ਪੈਪਲੇਟ ਪਹੁੰਚ ਗਏ ਘਰ ਘਰ ਕਿ ਇੱਥੇ ਜੀ ਫਲਾਨੀ ਜਗ੍ਹਾ 'ਤੇ ਪ੍ਰੋਗਰਾਮ ਹੈ, ਜਿਹੜੇ ਉਹ ਧਰਮ ਪਰਿਵਰਤਨ ਕਰਵਾਉਂਦੇ ਆ। ਪਰ ਸਾਡੀ ਕੌਮ ਜਿੱਡਾ ਇਹ ਮਸਲਾ ਗੰਭੀਰ ਹੈ ਮੈਂਟਲ ਹੈਲਥ ਦਾ ਅਤੇ ਧਰਮ ਪਰਿਵਰਤਨ ਦਾ, ਜਿੰਨਾ ਇਹ ਗੰਭੀਰ ਮਸਲਾ ਹੈ ਨਾ, ਸਾਡੇ ਬੰਦੇ ਓਨੇ ਹੀ ਇਸ ਪੱਖੋਂ ਅਵੇਸਲੇ ਹੈ ਅਤੇ ਉਹ ਸੀਰੀਅਸ ਨਹੀਂ ਲੈ ਰਹੇ, ਇਹ ਗੱਲ ਪੱਕੀ ਹੈ। ਜਿੱਡਾ ਇਹ ਜਿੱਡੀ ਵੱਡੀ ਗੱਲ ਹੈ ਨਾ, ਉਹਨੂੰ ਉਹ ਹਲਕੇ 'ਚ ਅੱਛਾ ਚਲੋ ਠੀਕ ਹੈ ਬਸ ਐਂ ਕਰ ਰਹੇ ਹੈ, ਤਾਂ ਉੱਥੋਂ ਘੱਟੋ ਘੱਟ ਜਿਹੜੇ ਬੰਦੇ ਨੇ ਸੱਚੇ ਦਿਲੋਂ ਕੰਮ ਕਰਨਾ ਹੁੰਦਾ ਉਹਨੂੰ ਤਾਂ ਤਕਲੀਫ ਵੀ ਹੁੰਦੀ ਹੋਈ ਯਾਰ, ਇਹਨਾਂ ਨੂੰ ਅਕਲ ਹੀ ਹੈ ਨਹੀਂ, ਇਹਨਾਂ ਨੂੰ ਸਮਝ ਹੀ ਹੈ ਨਹੀਂ ਵੀ ਗੱਲ ਕੌਣ ਬੰਦਾ ਕੀ ਕਰ ਰਿਹਾ। ਕੁਛ ਤਾਂ ਘੱਟੋ ਘੱਟ ਪਤਾ ਹੋਵੇ ਨਾ, ਜੇ ਨਹੀਂ ਪਤਾ ਚੈੱਕ ਕਰਨੀ ਆ ਜਾਓ ਨਾ ਘੱਟੋ ਘੱਟ ਕੇ, ਤੂੰ ਡਰਾਮਾ ਤਾਂ ਨਹੀਂ ਕਰ ਰਿਹਾ, ਚੈੱਕ ਕਰਨੀ ਆ ਜਾਓ ਤਾਂ ਜੋ ਤੁਹਾਨੂੰ ਪਤਾ ਲੱਗ ਜਾਏ। ਪਰ ਮਹਾਰਾਜ ਸਮਤ ਬਖਸ਼ੇ, ਸਾਰੀ ਸੰਗਤ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ, ਜਿੰਨੇ ਪਿਆਰ ਨਾਲ ਬੈਠ ਕੇ ਸੁਣਿਆ ਆਪਾਂ ਜਿੰਨੀ ਕੁ ਗੱਲ ਕਰ ਸਕੇ, ਗੁਰੂ ਮਹਾਰਾਜ ਦਾ ਸ਼ੁਕਰ। ਹੁਣ ਆਪਾਂ 2 ਟਰਾਈ ਕਰ ਲਈ, ਹੁਣ ਆਪਾਂ ਸ਼ੁੱਕਰਵਾਰ ਨੂੰ ਹੀ ਕਥਾ ਕਰਾਂਗੇ ਸ਼ਾਮ ਨੂੰ। ਅਤੇ ਸਾਰੀ ਸੰਗਤ ਦਾ ਫਿਰ ਤੋਂ ਧੰਨਵਾਦ, ਗੁਰੂ ਮਹਾਰਾਜ ਦਾ ਕੋਟ-ਅਨਕੋਟ ਸ਼ੁਕਰ ਜਿਨ੍ਹਾਂ ਨੇ ਬਖਸ਼ਿਸ਼ ਕੀਤੀ ਕਿ ਆਪਾਂ ਜਿੰਨੀ ਵੀ ਹੋ ਸਕੀ ਓਨੀ ਕੁ ਗੱਲ ਸਮਝੀ ਹੈ। ਗੁਰੂ ਸਾਹਿਬ ਪਾਤਸ਼ਾਹ ਰਹਿਮਤ ਕਰਨ ਕਿ ਅਸੀਂ ਸਾਰੇ ਸਿੱਖੀ ਨੂੰ ਕਮਾ ਸਕੀਏ। ਦੁਬਾਰਾ ਫਿਰ ਤੋਂ ਬੇਨਤੀ ਕਰਾਂਗਾ, ਇੱਕ ਤਾਂ ਸ਼ੁੱਕਰਵਾਰ, ਐਤਵਾਰ ਦਾ ਵੀ ਸਮਾਂ ਰੱਖਿਆ ਪ੍ਰਬੰਧਕ ਵੀਰਾਂ ਨੇ, ਔਰ ਸ਼ਨੀਵਾਰ ਨੂੰ ਜਿਹੜੀ ਵਰਕਸ਼ਾਪ ਰੱਖੀ ਹੈ ਉਹਦੇ 'ਚ ਵੀ ਤੁਸੀਂ ਕੋਸ਼ਿਸ਼ ਕਰਿਓ, ਕੋਸ਼ਿਸ਼ ਨਾ ਕਰਿਓ ਪਹੁੰਚਿਓ, ਕਿਉਂਕਿ ਕੋਸ਼ਿਸ਼ ਸ਼ਬਦ ਵੀ ਵੈਸੇ ਨੈਗੇਟਿਵ ਹੀ ਹੈ। ਜਦੋਂ ਤੁਸੀਂ ਕਿਸੇ ਨੂੰ ਕਹਿੰਦੇ ਹੋ ਨਾ ਕਿ ਗੁਰਦੁਆਰਾ ਸਾਹਿਬ ਚੱਲੇਗਾ ਕੱਲ੍ਹ ਨੂੰ, ਤਾਂ ਬੰਦੇ ਦਾ ਜਵਾਬ ਹੁੰਦਾ ਮੈਂ ਕੋਸ਼ਿਸ਼ ਕਰਾਂਗਾ। ਜਦੋਂ ਉਹਨੂੰ ਪੁੱਛਿਆ ਜਾਵੇ ਵੀ ਸਵੇਰੇ ਕੰਮ 'ਤੇ ਜਾਣਾ 10, ਕਹਿੰਦਾ ਹਾਂ 10 ਜਾਣਾ। ਕਦੇ ਕੋਈ ਵਿਅਕਤੀ ਇਹ ਨਹੀਂ ਕਹਿੰਦਾ ਕਿ 10 ਕੰਮ 'ਤੇ ਜਾਣ ਦੀ ਕੋਸ਼ਿਸ਼ ਕਰਾਂਗਾ, ਉਹਨੂੰ ਕੋਸ਼ਿਸ਼ ਨਹੀਂ ਉੱਥੇ ਆਉਂਦੀ, ਉੱਥੇ ਬੰਦਾ ਜਾਣਾ ਕੰਮ 'ਤੇ, ਇਹਦਾ ਮਤਲਬ ਹੈ ਫਾਈਨਲ ਜਾਣਾ, ਕਿਉਂਕਿ ਫਲਾਨੀ ਸੇਵਾ ਕਰੀਏ, ਕੋਸ਼ਿਸ਼ ਕਰਾਂਗਾ, ਕੋਸ਼ਿਸ਼ ਕਰਾਂਗਾ ਮਤਲਬ ਨਹੀਂ ਕਰਨਾ। ਐਵੇਂ ਅਗਲੇ ਨੂੰ ਭੁਲੇਖਾ ਪਾਉਣਾ, ਆਪਣੇ ਮਨ ਨੂੰ ਭੁਲੇਖਾ ਪਾਉਣ ਵਾਲੀ ਗੱਲ ਹੁੰਦੀ ਹੈ ਕੋਸ਼ਿਸ਼ ਵਾਲੀ। ਤਾਂ ਜਦੋਂ ਵੀ ਕੋਈ ਵਿਅਕਤੀ ਕਿਸੇ ਵੀ ਕੰਮ 'ਤੇ ਕਹਿ ਰਿਹਾ ਨਾ ਕੋਸ਼ਿਸ਼ ਕਰਾਂਗੇ, ਉਹਦਾ ਮਤਲਬ ਗੱਲ ਤਾਂ ਸਾਰੀ 20% ਹੀ ਰਹਿ ਗਈ ਹੁਣ, ਸਾਰੀ 80% ਤਾਂ ਉਹਨੇ ਨਾ ਕਰਤੀ। ਇਹ 2-3 ਸ਼ਬਦ ਇਹੋ ਜਿਹੇ ਹੈ ਜਿਹੜੇ ਵੈਸੇ ਹੀ ਅਸੀਂ ਮਨ ਨੂੰ ਭੁਲੇਖਾ ਪਾਉਣ ਲਈ, ਦੂਜਿਆਂ ਨੂੰ ਭੁਲੇਖਾ ਪਾਉਣ ਲਈ ਜਾਂ ਆਪਣੇ ਆਪ ਨੂੰ ਭੁਲੇਖਾ ਪਾਉਣ ਲਈ ਰੱਖੇ। ਤਾਂ ਗੁਰੂ ਮਹਾਰਾਜ ਸਾਡੇ 'ਤੇ ਬਖਸ਼ਿਸ਼ ਕਰਨ, ਤੁਸੀਂ ਕੋਸ਼ਿਸ਼ ਨਾ ਕਰਿਓ ਪਹੁੰਚਣ ਦਾ, ਪਹੁੰਚਿਓ ਜਲਾਜ਼ਮੀ। ਸਭ ਦਾ ਧੰਨਵਾਦ, ਗੁਰੂ ਜੀ ਦਾ ਸ਼ੁਕਰ। ਕੋਈ ਭੁੱਲ ਚੁੱਕ ਹੋਵੇ, ਕਿਸੇ ਦੇ ਦਿਲ ਨੂੰ ਠੇਸ ਪਹੁੰਚ ਗਈ ਹੋਵੇ, ਤਾਂ ਉਹਦੇ ਲਈ ਮਾਫ਼ੀ ਚਾਹਾਂਗਾ ਜੀ। ਅਤੇ ਸਭ ਦਾ ਧੰਨਵਾਦ ਜੀ। ਫੇਥੀ ਫਤਿਹ ਪ੍ਰਵਾਨੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।